ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉਂ ਕਹੀ ਆਹ

ਸਮਾਏ ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇ ਵਡਚੀਰਾ, ਰਹਾਓ ਸਭ ਸਵਰਤੀ ਮਿਲ

ਅਸ ਰਹਾਉ। ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ ਜਿਤ ਹਰ ਰਸ।

ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ

ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ

ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਾ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਾਓ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ,

ਜੇਤੇ ਬਦਨ ਸਿਰਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀਤੇ ਰਹਿਤ ਨਿਰਾਲਮ, ਜਾਨਤ ਬੇਦ

ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਥਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ

ਸੋਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਸ਼ੈ ਕਰਤਾ ਸ੍ਰੀ ਅਸਤ

ਜਸ ਪ੍ਰਭ ਕੋ ਪਯੋ ਜਨਮ ਧਰਾ ਜਗ ਆਏ ਅਮੈ ਕਥਾ ਸੰਸ਼ੇਪਤੇ ਸਭ ਹੂੰ ਕਹਿਤ ਸੁਨਾਏ ਕਬ ਬਾਚ ਦੁਹਰਾ ਠਾਡ ਪਯੋ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੁਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੁਹਰਾ ਕਾਲ ਪੁਰ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਖਿਤੇ

ਬਾਦ ਸੁਬਾਦ ਵਿਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮੱਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ

ਗੁਰੂ ਨਾਉ ਸਤਿਗੁਰੂ ਸੇਤੀ ਰਤਿਆਂ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਦੇ ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ ਜੀਓ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਰੁੱਠੇ ਸ਼ਬਦ ਹੁਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉਨ ਦਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ

ਰਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ

ਪੰਥ ਨੂੰ ਵੀ ਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ,

ਮਜ਼ਬੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨਾਂ ਵਿੱਚ ਆਪ ਜੀ ਪ੍ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਪੱਗਾਂ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀ। ਹਰਮਿੰਦਰ ਸਿੰਘ ਹਰਪ੍ਰੀਤ ਕੌਰ ਹੁਣ ਆਪਣੀ ਬੇਟੀ ਕੀਰਤਪ੍ਰੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਸ਼ੁਕਰਾਨਾ ਕਰਨ ਦਾਸ ਬੇਨਤੀ ਕਰਦੇ ਹਨ। ਸੰਦੀਪ ਕੌਰ ਵੱਲੋਂ ਇਮੀਗ੍ਰੇਸ਼ਨ ਦੇ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸਮੂਹ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮੈਂ ਦ੍ਰਿਸ਼ਟ ਸ਼ੁਭ ਕਰ ਹਰ ਅਗ ਪਾਪ ਸਕਲ ਮਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਪਹਿਲਾਂ ਦੀ ਮਾਫ਼ੀ ਬਖਸ਼ਣ ਭਾਈ ਸੁਰਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਲੜੀਵਾਰ ਪੁੱਤਰ ਬਾਣੀ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਾਹ ਸਰਵ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੁਲੈ।

ਮਹੱਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੱਗੇ ਗੋਬਿੰਦ ਚਿਤ ਕਰ ਮੂੜੇ

ਤਿੰਨ ਬੰਦ ਰਹਿ ਗਏ ਨੇ, ਇੱਕ ਮੰਗਲਵਾਰ, ਇੱਕ ਬੁੱਧਵਾਰ, ਇੱਕ ਵੀਰਵਾਰ। ਜੇ ਸਮੂਥ ਇਸ ਤਰ੍ਹਾਂ ਚੱਲਦਾ ਰਿਹਾ ਤੇ ਇਹ ਬਾਣੀ ਦੀ ਵਿਚਾਰ ਮਹਾਰਾਜ ਆਪ ਕਿਰਪਾ ਕਰਕੇ ਕਰਵਾ ਲੈਣਗੇ। ਅੱਜ ਦਾ ਜਿਹੜਾ ਬੰਦ ਹੈ ਇਹ ਇਸ ਬਾਣੀ ਦਾ 15ਵਾਂ ਬੰਦ ਹੈ, 15ਵਾਂ ਪਦਾ ਹੈ। ਕੁੱਲ 18 ਪਦੇ ਨੇ, ਰਹਾਉ ਵਾਲੇ ਨੂੰ ਮਿਲਾ ਕੇ 19 ਬਣ ਜਾਂਦੇ ਨੇ। ਹੁਣ ਅੱਜ ਸਤਿਗੁਰੂ ਜੀ ਨੇ ਬਚਨ ਇੱਥੋਂ ਸ਼ੁਰੂ ਕੀਤਾ ਹੈ, ਗੱਗੇ ਅੱਖਰ ਤੋਂ ਗੁਰੂ ਅਮਰਦਾਸ ਦਾ ਸ਼ੁਭ ਉਪਦੇਸ਼। ਗੱਗਾ ਹੈ ਗੋਬਿੰਦ ਚਿੱਤ ਕਰ ਮੂੜੇ। ਇੱਕ ਸਾਡੇ ਕੋਲ ਸਬਜੈਕਟ ਇਹ ਹੈ ਬੋਲਣ ਦਾ, ਇਹਦੇ ਤੇ ਬੋਲਿਆ ਜਾ ਸਕਦਾ ਰੁਕ ਕੇ। ਗੱਗਾ ਗੋਬਿੰਦ ਚਿੱਤ ਕਰ ਮੂੜੇ। ਦੂਜਾ ਇਹਦੇ ਤੇ ਵਿਸ਼ਾ ਇੱਕ ਬਣ ਜਾਂਦਾ ਜਿਹਦੇ ਤੇ ਬੋਲਿਆ ਜਾ ਸਕਦਾ ਵੀ ਗੱਲੀ ਕਿਨੈ ਨਾ ਪਾਇਆ। ਉਹ ਬੜਾ ਸੁੰਦਰ ਵਿਸ਼ਾ। ਔਰ ਫਿਰ ਤੀਜੀ ਗੱਲ ਇਹ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ, ਪਿਛਲੇ ਗੁਨਾਹ ਸਭ ਬਖਸ਼ ਲਿਆ। ਇਹਨਾਂ ਤੇ ਆਪਾਂ ਥੋੜਾ ਥੋੜਾ ਤੁਹਾਡੇ ਤੋਂ ਆਗਿਆ ਲੈ ਕੇ ਮੈਂ ਬੇਨਤੀ ਕਰਾਂਗਾ। ਪਹਿਲੀ ਗੱਲ ਹੈ ਗੱਗੈ ਗੋਬਿੰਦ ਚਿੱਤ ਕਰ ਮੂੜੇ। ਗੁਰੂ ਸਰੂਪ ਸਾਧ ਸੰਗਤ ਜੀ ਗੁਰਬਾਣੀ ਵਿੱਚ ਇਹਨੂੰ ਚਿੱਤ ਵੀ ਕਿਹਾ ਏ, ਇਹਨੂੰ ਸੁਰਤ ਵੀ ਕਿਹਾ ਏ, ਇਹਨੂੰ ਮਨ ਵੀ ਕਿਹਾ ਏ, ਇਹਨੂੰ ਧਿਆਨ ਵੀ ਕਿਹਾ ਏ। ਕੋਈ ਵੀ ਕੰਮ ਜਿਹੜਾ ਅਸੀਂ ਕਰਨੇ ਆ ਨਾ ਸਾਧ ਸੰਗਤ ਜੀ, ਉਹਦੇ ਤਿੰਨ ਪਹਿਲੂ ਹੁੰਦੇ ਨੇ। ਕੁਝ ਕੰਮ ਅਸੀਂ ਪ੍ਰੈਕਟੀਕਲ ਕਰਨੇ ਆ, ਕੁਝ ਕੰਮ ਕਰਮ ਕਹਿ ਲਈਏ ਅਸੀਂ ਬਚਨਾ ਕਰਕੇ ਕਰਨੇ ਆ, ਤੇ ਕਦੀ ਕਦੀ ਕੁਝ ਕਰਮ ਅਸੀਂ ਮਨ ਕਰਕੇ ਵੀ ਕਰਨੇ ਆ, ਹੋਰ ਸੌਖਾ ਕਰਦੇ ਆ। ਜਦੋਂ ਸਮਾਪਤੀ ਹੁੰਦੀ ਹੈ, ਅਰਦਾਸ ਹੁੰਦੀ ਹੈ, ਤੇ ਗੁਰੂ ਕੇ ਵਜ਼ੀਰ ਅਰਦਾਸ ਕਰਦੇ ਨੇ, ਉਹ ਰਹਿਨੁਮਾਈ ਕਰਦੇ ਨੇ, ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਹੁੰਦੇ ਹਾਂ। ਜਿਵੇਂ ਜਿਵੇਂ ਉਹ ਕਹਿੰਦੇ ਨੇ ਆਪਾਂ ਕਰੀ ਜਾਂਦੇ ਹਾਂ। ਜਦੋਂ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ, ਅਸੀਂ ਕਹਿੰਦੇ ਹਾਂ ਜੀ ਵਾਹਿਗੁਰੂ। ਇੱਕ ਥਾਂ ਤੇ ਨਾ ਉੱਥੇ ਜਾਂਦਿਆਂ ਜਾਂਦਿਆਂ ਬਚਨ ਆਉਂਦਾ ਹੈ ਤੇ ਅਰਦਾਸੀਆ ਸਿੰਘ ਤਿੰਨ ਵਾਰੀ ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਨਾਮ ਚਿੱਤ ਆਵੇ ਵੀ ਉਚਾਰਨ ਕਰਦੇ ਨੇ, ਕੋਈ ਅਰਜ ਨਹੀਂ, ਪਰ ਜਦੋਂ ਕਹਿ ਦਿੱਤਾ ਵਾਹਿਗੁਰੂ ਚਿੱਤ ਆਵੇ ਤੇ ਵਾਹਿਗੁਰੂ ਨਾਮ ਹੀ ਹੈ ਨਾ। ਅੱਛਾ, ਹੁਣ ਕਦੀ ਤੁਹਾਡੀ ਸੁਰਤ ਇੱਧਰ ਗਈ ਹੋਵੇ ਵੀ ਇਹ ਜਦੋਂ ਬਣਾਈ ਨਾ ਮਰਿਆਦਾ, ਜਿੰਨੀ ਪੰਥ ਦੀ ਕਰੀਮ ਸੀ 30 ਸਾਲ ਲੱਗ ਗਏ ਉਹਨਾਂ ਨੂੰ, 30 ਸਾਲ ਵਿਚਾਰਾਂ ਹੁੰਦੀਆਂ ਰਹੀਆਂ, ਅਨੈਲਿਸਿਸ ਹੁੰਦੇ ਰਹੇ, ਸੁਝਾਅ ਹੁੰਦੇ ਰਹੇ, ਉਹਦੇ ਚ ਥੋੜੇ ਬਹੁਤੇ ਅਮੈਂਡਮੈਂਟ ਹੁੰਦੀਆਂ ਰਹੀਆਂ, ਵਾਧੇ ਘਾਟੇ ਹੁੰਦੇ ਰਹੇ, ਕਿੰਨਾ ਸੋਚ ਸਮਝ ਕੇ ਇਹ ਫਿਰ ਵਰਡਿੰਗ ਲਿਖੀ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਕੀ ਮਤਲਬ? ਐਸੀ ਕਿਰਪਾ ਕਰੋ ਮੇਰੇ ਮਨ ਵਿੱਚ ਵੀ ਵਾਹਿਗੁਰੂ ਹੋਵੇ, ਮੇਰੇ ਮੁੱਖ ਵਿੱਚ ਵੀ ਵਾਹਿਗੁਰੂ ਹੋਵੇ, ਤੇ ਜਦੋਂ ਮੈਂ ਕਰਮ ਕਰਾਂ ਉਹਨਾਂ ਵਿੱਚ ਵੀ ਵਾਹਿਗੁਰੂ ਹੋਵੇ। ਇਹਨੂੰ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਮਨ ਬਚ ਕਰਮ ਅਰਾਧੈ ਕਰਤਾ ਤਿਸ ਨਾਹੀ ਕਦੇ ਸਜਾਈ ਹੈ। ਬਸ ਥੋੜੇ ਜਿਹੇ ਸਮੇਂ ਦੀ ਗੱਲ ਹੈ, ਇਕਾਗਰਤਾ ਵਿੱਚ ਸਹਿਯੋਗ ਬਖਸ਼ਿਸ਼ ਕਰਦੇ ਹੋ ਤੇ ਉਹਦੇ ਨਾਲ ਥੋੜਾ ਜਿਹਾ ਵਾਤਾਵਰਨ ਅੱਛਾ ਬਣ ਜਾਂਦਾ। ਇਹ ਬੇਨਤੀ ਹੈ ਔਰ ਉਮੀਦ ਹੈ ਵੀ ਤੁਸੀਂ ਪ੍ਰਵਾਨ ਕਰੋਗੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੁਣ ਅੱਜ ਸਤਿਗੁਰੂ ਇੱਥੇ ਗੱਲ ਸ਼ੁਰੂ ਕਰ ਰਹੇ ਨੇ ਗੱਗੈ ਗੋਬਿੰਦ ਚਿੱਤ ਕਰ ਮੂੜੇ। ਇਹ ਬੜਾ ਜ਼ਰੂਰੀ ਹੈ, ਚਿੱਤ ਵਿੱਚ ਸੁਰਤ ਵਿੱਚ ਕਿਸੇ ਚੀਜ਼ ਨੂੰ ਵਸਾਉਣਾ, ਤਨ ਕਰਕੇ ਕੁਛ ਅੱਛਾ ਕੰਮ ਕਰਨਾ ਚੰਗੀ ਗੱਲ ਹੈ, ਮਨ ਕਰਕੇ ਜਿਹੜਾ ਕਰਨਾ ਉਹ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਕਿਸੇ ਚੀਜ਼ ਦੀ ਜੜ ਲੱਗ ਗਈ ਹੈ। ਜਦੋਂ ਆਪ ਜੀ ਬਾਬਾ ਧੰਨਾ ਜੀ ਦੇ ਬਚਨ ਪੜ੍ਹਦੇ ਹੋ ਤੇ ਉਹਨਾਂ ਦੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਰੇ ਚਿੱਤ ਚੇਤਸ ਕੀ ਨਹੀਂ ਦਿਆਲ ਦਾਮੋਦਰ। ਉਹ ਆਪਣੇ ਆਪ ਨੂੰ ਮੁਖਾਤਬ ਹੋ ਰਹੇ ਨੇ, ਰੇ ਚਿੱਤ ਹੈ ਮੇਰੇ ਚਿੱਤ। ਇੱਥੇ ਵੀ ਮਹਾਰਾਜ ਕਹਿੰਦੇ ਗੱਗੈ ਗੋਬਿੰਦ, ਗੱਗੇ ਅੱਖਰ ਤੋਂ ਉਪਦੇਸ਼ ਚਿੱਤ ਕਰ ਮੂੜੇ। ਐ ਮੂਰਖ, ਗੋਬਿੰਦ ਨੂੰ ਚਿੱਤ ਵਿੱਚ ਵਸਾਇਆ ਕਰ, ਕਿਉਂਕਿ ਚਿੱਤ ਵਿੱਚ ਨਾ ਗੁਰਬਾਣੀ ਵਿੱਚ ਵੀ ਸੰਕੇਤ ਨੇ ਵੀ ਬਹੁਤ ਕੁਛ ਆਉਂਦਾ ਪਰ ਗੋਬਿੰਦ ਨਹੀਂ ਆਉਂਦਾ। ਜਦੋਂ ਮਹਾਰਾਜ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰਮ ਬਾਰਾ, ਤੇ ਇਹਦਾ ਮਤਲਬ ਵੀ
ਸੋਚਾਂ ਬਹੁਤ ਆਉਂਦੀਆਂ ਨੇ, ਸੰਕਲਪ ਬਹੁਤ ਆਉਂਦੇ ਨੇ, ਸੰਕਲਪ ਤੇ ਮੁੱਕਦੇ ਹੀ ਨਹੀਂ, ਕਈ ਵਾਰ ਉਹ ਸੁਰਤ ਕਰਕੇ ਹੁੰਦੇ ਨੇ। ਅੱਛਾ, ਕਈ ਵਾਰਾਂ ਉਹ ਫਿਰ ਬਚਨਾਂ ਤੇ ਆ ਜਾਂਦੇ ਨੇ ਵੀ ਬੰਦਾ ਸਾਰਾ ਦਿਨ ਗੱਲਾਂ ਹੀ ਕਰੀ ਜਾਂਦਾ, ਗੱਲਾਂ ਹੀ ਸੁਣੀ, ਇੱਥੋਂ ਤੱਕ ਸਾਨੂੰ ਪਤਾ ਨਹੀਂ ਲੱਗਦਾ ਵੀ ਕਈ ਵਾਰ ਸੰਗਤ ਵਿੱਚ ਆ ਕੇ ਵੀ ਸ਼ਬਦ ਵਿੱਚ ਸੁਰਤ ਨਹੀਂ ਹੁੰਦੀ। ਤੁਸੀਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਚਹੇਤੇ ਗੁਰਸਿੱਖ ਸੁਥਰੇ ਦੀ ਤੇ ਗੱਲ ਸੁਣੀ ਹੋਵੇਗੀ ਨਾ, ਬਈ ਦੀਵਾਨ ਲੱਗਾ ਸੀ ਤੇ ਮਹਾਰਾਜ ਬੈਠੇ ਸਨ ਤੇ ਸਮਾਪਤੀ ਹੋਈ ਤੇ ਇੱਕ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਸ਼ਿਕਾਇਤ ਕੀਤੀ, ਮਹਾਰਾਜ ਤੁਸੀਂ ਲਾਡ ਬਹੁਤ ਕਰਦੇ ਹੋ ਸੁਥਰੇ ਨੂੰ ਤੇ ਇਹ ਨਾ ਹੁਣ ਬਹੁਤ ਪਰੇਸ਼ਾਨ ਕਰਨ ਲੱਗ ਪਿਆ, ਇਹ ਤੇ ਤੁਹਾਡਾ ਚਹੇਤਾ ਲਾਡਲਾ ਸਾਨੂੰ ਪਤਾ ਹੈ, ਪਰ ਹੁਣ ਕਦੀ ਕਦੀ ਬਦਤਮੀਜ਼ੀ ਤੇ ਵੀ ਉੱਤਰ ਆਉਂਦਾ। ਮਹਾਰਾਜ ਕਹਿਣ ਲੱਗੇ ਸੱਦੋ, ਸੱਦ ਲਿਆ, ਨਮਸਕਾਰ ਕੀਤੀ। ਹਾਂ ਭਾਈ, ਦੱਸ ਇਹਨੇ ਕੀ? ਮਹਾਰਾਜ ਜਦੋਂ ਕੀਰਤਨ ਹੋ ਰਿਹਾ ਸੀ, ਹਾਂ ਹੋ ਰਿਹਾ ਸੀ, ਮੈਂ ਵੀ ਚੌਂਕੜਾ ਮਾਰ ਕੇ ਬੈਠਾ ਸਾਂ ਜੀ, ਤੁਸੀਂ ਬੈਠੇ ਸੋ, ਤੇ ਇਹ ਆਪਣੀ ਸੀਟ ਤੋਂ ਉੱਠ ਕੇ ਮੇਰੇ ਕੋਲ ਆਇਆ ਸੀ ਨਾ। ਮਹਾਰਾਜ ਕਹਿਣ ਲੱਗੇ ਮੈਂ ਵੇਖਿਆ ਸੀ, ਆਇਆ ਸੀ। ਕਹਿਣ ਲੱਗੇ ਇਹਨੇ ਮੇਰੇ ਕੰਨ ਵਿੱਚ ਆ ਕੇ ਮੈਨੂੰ ਉਹ ਬੋਲ ਕਹੇ ਨੇ ਜਿਹੜੇ ਹੂਬ ਹੂ ਤੁਸੀਂ ਮੈਨੂੰ ਕਹੋ ਨਾ ਵੀ ਦੱਸ, ਤੇ ਮਹਾਰਾਜ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ। ਤੇ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਇਹਦੇ 'ਚ ਜ਼ਰੂਰ ਕੋਈ ਰਮਜ ਹੋਵੇਗੀ। ਮਹਾਰਾਜ ਕਹਿਣ ਲੱਗੇ ਸੁਥਰੇ, ਤੂੰ ਇਹਦੇ ਕੰਨ ਵਿੱਚ ਕੋਈ ਗੱਲ ਕਹੀ ਹੈ? ਕਹਿਣ ਲੱਗੇ ਹਾਂ ਮਹਾਰਾਜ, ਮੈਂ ਕਹੀ ਹੈ। ਕਹਿਣ ਲੱਗੇ ਚੱਲਦੇ ਕੀਰਤਨ 'ਚ ਕਿਉਂ ਕਹੀ? ਆਖਣ ਲੱਗਾ ਜੀ ਇਹ ਮੇਰਾ ਸਿੱਖ ਹੈ, ਮੈਂ ਜੋ ਮਰਜ਼ੀ ਕਹਾਂ। ਹੁਣ ਮਹਾਰਾਜ ਨੂੰ ਪੱਕਾ ਹੋ ਗਿਆ ਵੀ ਇਹ ਕੋਈ ਵਿਅੰਗ ਨਾਲ ਗੱਲ ਕਹਿਣੀ ਚਾਹੁੰਦਾ। ਹਜ਼ੂਰ ਕਹਿਣ ਲੱਗੇ ਸੁਥਰਿਆ, ਤੂੰ ਗੁਰੂ ਕਦੋਂ ਦਾ ਬਣ ਗਿਆ? ਸਿੱਖ ਤੇ ਮੇਰਾ ਹੈ। ਨਹੀਂ ਮਹਾਰਾਜ, ਸਿੱਖ ਆਪਣੇ ਗੁਰੂ ਦੇ ਬਚਨ ਚੇਤਾ ਰੱਖਦਾ ਹੈ ਨਾ। ਕਹਿਣ ਲੱਗੇ ਹਾਂ। ਆਖਣ ਲੱਗੇ ਇਹਨੂੰ ਪੁੱਛੋ ਵੀ ਜਦੋਂ ਮੈਂ ਇਹਦੇ ਕੰਨ 'ਚ ਫੁਸਫੁਸਾਇਆ ਉਦੋਂ ਕਿਹੜੇ ਸ਼ਬਦ ਦਾ ਕੀਰਤਨ ਚੱਲ ਰਿਹਾ ਸੀ? ਇਹਨੂੰ ਚੇਤਾ ਵੀ ਕਾਲੀ ਕੋਇਲ ਤੂੰ ਕਿੱਤ ਗੁਣ ਕਾਲੀ। ਮਹਾਰਾਜ ਕਹਿਣ ਲੱਗੇ ਹਾਂ ਵੀ ਦੱਸ ਉਦੋਂ ਸ਼ਬਦ ਕਿਹੜਾ ਚੱਲ ਰਿਹਾ ਸੀ? ਕਹਿਣ ਲੱਗਾ ਮਹਾਰਾਜ ਮੈਨੂੰ ਯਾਦ ਨਹੀਂ। ਸੁਥਰਾ ਕਹਿਣ ਲੱਗਾ ਵੇਖ ਲਓ ਮਹਾਰਾਜ, ਤੁਹਾਡੀ ਬਾਣੀ ਇਹਨੂੰ ਯਾਦ ਨਹੀਂ, ਤੇ ਜਿਹੜੇ ਬੋਲ ਇਹਨੂੰ ਮੈਂ ਕਹੇ ਉਹ ਇਹਨੂੰ ਹੁਣ ਤੱਕ ਯਾਦ ਨੇ, ਇਹਦਾ ਮਤਲਬ ਇਹ ਮਰੀਦ ਮੇਰਾ ਹੈ। ਗੱਲ ਚਿੱਤ ਦੀ ਹੈ, ਗੱਲ ਸੁਰਤ ਦੀ ਹੈ, ਗੱਲ ਧਿਆਨ ਦੀ ਹੈ। ਉਹ ਧਿਆਨ ਜਦੋਂ ਅਸੀਂ, ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਹੁੰਦਾ, ਸਾਡੇ ਉੱਥੇ ਨੌਕਰਸ਼ਾਹੀ 'ਚ ਦੋ ਤਿੰਨ ਜੌਬਾਂ ਨੇ, ਇੱਕ IAS ਤੇ ਇੱਕ IPS, ਉਹਦੇ ਨੇੜੇ ਤੇੜੇ ਹੋਰ ਵੀ ਨੇ, IFS ਵਗੈਰਾ, PCS ਹੈ। ਹੁਣ ਇੱਕੋ ਹੀ ਸਕੂਲ, ਇੱਕੋ ਹੀ ਟੀਚਰ, ਇੱਕੋ ਜਿਹੀ ਬਿਲਡਿੰਗ, ਇੱਕੋ ਜਿਹਾ ਫਰਨੀਚਰ, ਇੱਕੋ ਜਿਹੀ ਬੋਰਡਿੰਗ ਸਕੂਲ ਦੀ, ਉਹਦੇ ਵਿੱਚੋਂ ਸਿੱਖ ਕੇ ਕੋਈ ਮੇਰੇ ਵਰਗਾ ਇਸ ਤਰ੍ਹਾਂ ਦਾ ਵੀ ਹੈ ਜਿਹਨੂੰ PN ਵੀ ਕੋਈ ਨਹੀਂ ਰੱਖਦਾ, ਤੇ ਉਹਦੇ ਵਿੱਚ ਹੀ ਪੜ੍ਹ ਕੇ ਕੋਈ ਵਿਅਕਤੀ ਇਸ ਤਰ੍ਹਾਂ ਦਾ ਜਿਹੜਾ ਜ਼ਿਲ੍ਹੇ ਦਾ DC ਬਣ ਕੇ ਬੈਠਾ, ਫਰਕ ਕੀ ਹੈ? ਇੱਕ ਨੇ ਚਿੱਤ ਵਿੱਚ ਅਧਿਆਪਕ ਦੀ ਗੱਲ ਨੂੰ ਵਸਾਇਆ, ਸਮੱਗਰ ਇਕਾਗਰਤਾ, ਸਮੱਗਰ ਇਕਾਗਰਤਾ ਦੇ ਨਾਲ ਧਿਆਨ ਨਾਲ ਸੁਣਿਆ, ਸਾਰੇ NCERT ਦੇ ਸਿਲੇਬਸ ਨੂੰ ਸਿੱਖਿਆ ਸਿਖਾਇਆ, ਉਹ ਮਰਾਤਬੇ ਤੇ ਪਹੁੰਚ ਗਿਆ। ਤੇ ਜਿਹੜਾ ਅਧਿਆਪਕ ਕੋਲ ਬੈਠ ਕੇ ਵੀ ਅਧਿਆਪਕ ਕੋਲ ਨਹੀਂ ਸੀ ਬੈਠਾ, ਜਦੋਂ ਹਜ਼ੂਰ ਕਹਿੰਦੇ ਗੁਰ ਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਜ਼ੂਰ। ਮਨ ਤੇ ਕਈ ਵਾਰਾਂ ਇੱਥੇ ਆ ਕੇ ਵੀ ਸਾਡਾ ਬਾਹਰ ਨਿਕਲ ਜਾਂਦਾ ਹੈ, ਔਰ ਕਈਆਂ ਦਾ ਬਾਹਰ ਗੱਡੀ ਚਲਾਉਂਦਿਆਂ ਵੀ ਸੁਰਤ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਦੇ ਨਾਲ ਜੁੜੀ ਹੋਈ ਹੈ, ਉਹ ਕਈ ਵਾਰਾਂ ਫਿਜ਼ੀਕਲੀ ਦੂਰ ਹੋ ਕੇ ਵੀ ਲਾਹ ਲੈ ਜਾਂਦੇ ਨੇ, ਅਸੀਂ ਕਈ ਵਾਰਾਂ ਸਰੀਰਕ ਤੌਰ ਤੇ ਨੇੜੇ ਹੋ ਕੇ ਵੀ ਇੱਥੇ ਬੈਠੇ ਵੀ ਗੱਲਾਂ ਹੀ ਰਿੜਕੀ ਜਾਂਦੇ ਹਾਂ, ਮੁੱਕਦੀਆਂ ਨਹੀਂ ਸਾਡੀਆਂ। ਤੋ ਗੱਲ ਮੈਂ ਫਿਰ ਉੱਥੇ ਤੁਹਾਡਾ ਧਿਆਨ ਲਿਆਵਾਂ, ਰੇ ਚਿੱਤ। ਬਾਬਾ ਧੰਨਾ ਜੀ ਨੇ ਬੜਾ ਸੋਹਣਾ ਮੈਂ, ਸਾਡੇ ਅੰਦਰ ਨਾ ਕਈ ਵਾਰਾਂ ਅੰਦਰ ਵੀ ਸੰਕਲਪ ਵਿਕਲਪ ਚੱਲਦੇ ਨੇ, ਅਸੀਂ ਆਪਣੇ ਆਪ ਨਾਲ ਹੀ ਕਈ ਵਾਰਾਂ ਉਲਝ ਜਾਂਦੇ ਹਾਂ। ਇੱਥੇ ਵੀ ਕੁਝ ਏਦਾਂ ਦਾ ਸੰਵਾਦ ਹੈ, ਰੇ ਚਿੱਤ ਚੇਤਸ ਕੀ ਨਹੀਂ ਦਿਆਲ ਦਮੋਦਰ। ਬਾਬਾ ਧੰਨਾ ਜੀ ਆਪਣੇ ਚਿੱਤ ਨੂੰ ਕਹਿੰਦੇ ਨੇ ਮੇਰੇ ਚਿੱਤ ਮੇਰੇ ਮਨ, ਤੂੰ ਵਾਹਿਗੁਰੂ ਨੂੰ ਚੇਤਾ ਕਿਉਂ ਨਹੀਂ ਕਰਦਾ? ਤੇ ਅੱਗੋਂ ਚਿੱਤ ਪਤਾ ਕੀ ਕਹਿੰਦਾ? ਚਿੱਤ ਕਹਿੰਦਾ ਵੀ ਚੇਤਾ ਕਰਾਂ ਕਿ ਰਿਜ਼ਕ ਦੀ ਚਿੰਤਾ ਕਰਾਂ, ਮੈਂ ਉਹਨੂੰ ਚੇਤਾ ਕਰਾਂ ਕਿ ਰਿਜ਼ਕ ਦੀ ਚਿੰਤਾ ਕਰਾਂ, ਮੈਨੂੰ ਰਿਜ਼ਕ ਦੀ ਚਿੰਤਾ ਚੇਤਾ ਨਹੀਂ ਕਰਨ ਦਿੰਦੀ। ਤਾਂ ਬਾਬਾ ਜੀ ਕਹਿਣ ਲੱਗੇ ਬਿਬ ਹੈ ਨਾ ਜਾਣਸ ਕੋਈ, ਇੱਕ ਗੱਲ ਪੱਲੇ ਬੰਨ ਲੈ, ਰੱਬ ਤੋਂ ਸਵਾ ਹੋਰ ਕੋਈ ਕਿਸੇ ਨੂੰ ਨਾ ਰਿਜ਼ਕ ਦੇ ਸਕਦਾ ਨਾ ਕਿਸੇ ਦਾ ਰਿਜ਼ਕ ਲੈ ਸਕਦਾ। ਭੁਲੇਖਾ ਸਾਨੂੰ ਜ਼ਰੂਰ ਪੈ ਜਾਂਦਾ ਵੀ ਮੇਰਾ ਫਲਾਣੇ ਕਰਕੇ ਕੰਮ ਵਿਗੜਿਆ ਜਾਂ ਫਲਾਣੇ ਕਰਕੇ ਕੰਮ ਸੌ ਰਿਹਾ, ਉਹ ਮਹਾਰਾਜ ਵਿਧਾ ਬਣਾ ਦਿੰਦਾ, ਕਰਦਾ ਸਾਰਾ ਕੁਝ ਆਪ ਹੀ ਹੈ।
और फिर महाराज ने एक बख्शिश की, कह लगे जे तावे है ब्रह्मांड खंड कौ करता करे सो हो, जिधर मर्जी भज लै, जिनी मर्जी भज नस कर लै, जो करते ने तेरी परा रबद लिखी है, तेनू ओदे तो घट नहीं कोई कर सकता, तेनू ओदे तो वध नहीं कोई दे सकता, ओनू कोई डिले नहीं कर सकता, ते समय तो पहला तेनू कोई दे नहीं सकता, ये गल पक्की समझ लै। और रही गल रिजक की चिंता की, ओदे बारे भी मैं तेनू दसना चाहना। कह लगे जी की? आख लगे जननी केरे उधर उदक मैं पिंड किया दस द्वारा। मां दे उधर विच जदों बच्चा हुंदा है ते ओदे विच ओ कोई किरत नहीं करदा, एक पीरियड इस तरह का हुंदा है, तुहाडे विच कोई मैडिकल साइंस नाल रिलेटड सज्जन बैठा होवे ते उहनां नूं ते बड़ा डीप इन्हां गल्लां दा पता है, पर एक इस तरह का पीरियड भी आउंदा है जदों भरूण नूं भी खुराक की जरूरत पैंदी है, एक पीरियड इस तरह का आउंदा है जदों उहनूं ऑक्सीजन की भी जरूरत पैंदी है, उहनूं बाकी खुराक की भी जरूरत पैंदी है। हुण उह खुराक किवें पूरी हुंदी है? इह ईश्वर ने एक इस तरह का सिस्टम बनाया है बई उह पाइप जिहनूं असीं ठेठ पंजाबी च नाड़ू कहिंदे आ, मां नूं बेटे दे नाल ते बेटे नूं जां बेटी नूं मां दे नाल जोड़ दिता, वह साह लै रही है, उहदी लोड़ींदी ऑक्सीजन मिल रही है, वह पानी पी रही है, उहनूं पानी मिल रहा, वह भोजन लै रही है, उहनूं उहदे विचों रस प्राप्त हो रहा। तो जदों तू कुछ नहीं सै कर सकता, तू अपने हाथ नाल बुरकी भी मूँह च नहीं सै पा सकता, तेरा उपकरण साह लैण वाला तेरी नासका अजे काम नहीं सी करदी, तेनूं ऑक्सीजन भी नाड़ू राही भेज दिता, नाड़ू राही ऑक्सीजन उदों जांदा, नासका राही नहीं जांदा। उत्थे उहनूं इन्ना तेरा फिकर सी भी तेरियां सारियां लोड़ां पूरियां कर दित्तियां, तेरी रिक्वायरमेंट उहने पूरी कर दित्ती, ते तू कहिंदा भी मैं चेता करां कि रिजक की चिंता करां, तू रिजक की चिंता छड, तू उहनूं चेता करिया कर। जननी केरे उधर उदक मैं पिंड किया दस द्वारा, दे आहार जिहनूं डाइट कहिंदे हो, अगन मैं रख है ऐसा खसम हमारा, उम्मी जल मैं तन तिस बाहर पंख खीर तिन नाही। मादा कछु कुम्मी पानी च रहिंदी है, अंडे बरेते विच देंदी है। असी कूंज दी उदाहरण देने आ, कम से कम कूंज दी ममता करवट लवे उड के बच्चों कोल जा ते सकदी है, पर कछु कुम्मी ना ते उड सकदी है, ना तेज तुर सकदी है, ते जे किते साल दो साल बाद अंडियां कोल पहुंच जाए ते ओदे अस्थान नहीं बई ओह दुध पिया सके। कुम्मी जल मैं तन तिस बाहर पंख खीर तिन नाही, ओदे कोई पर की करदी है? चेता करदी है, बच्चियां नूं सुरत विच रखदी है, और सुरत विच रखण नाल उहनां नूं ताकत मिलदी है। पहलां ते असीं मजाक उडांदे सां धार्मिक लोकां दा वी बेबे नानकी ने याद कीता, गुरु नानक हाजिर हो गए, इह किवें हो जांदा, आखो जी सतनाम, इदां मजाक उडांदे हन बंदे जिन्हां दो कु किताबड़ियां पढ़ियां हुंदियां हन। अज तुसीं गूगल ते जाके कितें टैलीपैथी कढो, मैं एक दिन अगे भी बेनती कीती सी, टैलीपैथी पूरा समुंदर है उत्थे टैलीपैथी दा। टैलीपैथी सिस्टम साइंस मनदी है भी जदों तुसी समग्र एकाग्रता नाल कुछ करदे हो, याद करदे हो, जो तुसी यूनीवर्स नूं पहचाना चाहुंदे हो, जिस व्यक्ति तक पहचाना चाहुंदे हो, यूनीवर्स तुहाडा वो मैसेज, तुहाडी वो वस्तु, तुहाडी वो भावना उत्थों तक ट्रांसफर कर देंदा। महाराज कहिंदे कछु कुमीन दे बच्चियां नूं वी मरन नहीं देंदा, तू रोजी की चिंता क्यों करना? पाखान कीट गुपत होए रहता, राजस्थान दे बड़े वड्डे वड्डे जिथे पत्थरां दा कारोबार हुंदा है उत्थे कारीगर दसदे ने कई वार इस तरह की सिल तोड़ी दी है जिदे विचों जीव निकलदे ने, और खुराक जाण दा कोई रस्ता नहीं, ईवन हवा दे सरकण दा भी कोई रस्ता नहीं। कमाल ऐसी है उस पत्थर विच जीवां नूं भी उहने मरन नहीं दिता। प्रभ भावे बिन सास ते रख है, पाखान कीट गुपत होए रहता तांचे मार्ग नाहीं, कह धन्ना पूरन ताहू को मातरे जी डराही। हे जी तू रिजक नू लैके ना डर, तू रिजक नू लैके चिंता ना कर, तू वैगुरु नू चेता कर।
ਅੱਜ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਗੱਗੈ ਗੋਬਿੰਦ ਚਿੱਤ ਕਰ ਮੂੜੇ। ਹੇ ਮੂਰਖ, ਉਹਨੂੰ ਚਿੱਤ ਵਿੱਚ ਵਸਾ, ਕਿਉਂਕਿ ਜਦੋਂ ਕੋਈ ਨਾਮ ਨਹੀਂ ਜਪਦਾ, ਕਹਿਣ ਦੇ ਬਾਵਜੂਦ ਵੀ ਇਸ ਪਾਸੇ ਨਹੀਂ ਤੁਰਦਾ, ਤੇ ਫਿਰ ਕਈ ਵਾਰਾਂ ਸਾਨੂੰ ਸਿੱਧੇ ਰਾਹ ਤੇ ਪਾਉਣ ਲਈ ਝਿੜਕ ਮਾਰਨ ਦਾ ਇੱਕ ਤਰੀਕਾ ਹੈ। ਤੇ ਗੁਰੂ ਸਵਾਰਿਓ, ਗੁਰਬਾਣੀ ਵਿੱਚ ਤੇ ਇਸ ਝਿੜਕ ਨੂੰ ਵੀ ਚੰਗਾ ਹੀ ਕਿਹਾ ਗਿਆ ਹੈ ਵੀ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਗੁਰੂ ਝਿੜਕ ਵੀ ਸਾਨੂੰ ਸੁਧਾਰਨ ਲਈ, ਗੁਰੂ ਝਿੜਕ ਵੀ ਸਾਡਾ ਭਲਾ ਕਰਨ ਵਾਸਤੇ, ਸਾਨੂੰ ਹਰਟ ਕਰਨ ਵਾਸਤੇ, ਸਾਨੂੰ ਦੁਖੀ ਕਰਨ ਵਾਸਤੇ ਉਹ ਝਿੜਕ ਨਹੀਂ ਮਾਰਦੇ। ਚਿੱਤ ਵਿੱਚ ਵਸਾ। ਕਨਫਿਊਸ਼ੀਅਸ ਜਿਹੜਾ ਬੜਾ ਵੱਡਾ, ਜਿਹਦੀ ਇੱਥੇ ਤੁਹਾਡੇ ਸਾਰੇ ਵਿਸ਼ਵ 'ਚ ਉਹਦੇ ਫੋਲੋਅਰ ਜਿਹੜੇ ਨੇ ਮੇਰਾ ਖਿਆਲ ਹੈ ਵੀ ਕਰੋੜਾਂ 'ਚ ਹੋਣੇ ਨੇ, ਉਹਦੇ ਜੀਵਨ 'ਚ ਇੱਕ ਘਟਨਾ ਹੈ ਵੀ ਬਗੀਚੀ ਸੀ ਫੁੱਲਾਂ ਦੀ, ਮਾਂ ਦੇਖਭਾਲ ਕਰਦੀ ਸੀ। ਰੇ ਗੱਗੈ ਗੋਬਿੰਦ ਚਿੱਤ ਕਰ ਮੂੜੇ, ਚਿੱਤ ਵਿੱਚ ਮਨ ਦਾ ਬੜਾ, ਦੇਖੋ ਗੁਰਬਾਣੀ 'ਚ ਜਿਹੜਾ ਮਨ ਨੂੰ ਮੁਖਾਤਬ ਹੋ ਕੇ ਉਪਦੇਸ਼ ਦਿੱਤੇ ਨੇ ਉਹ 95% ਨੇ, ਜਿਹੜੇ ਤਨ ਨੂੰ ਮੁਖਾਤਬ ਹੋ ਕੇ ਦਿੱਤੇ ਨੇ 5% ਨੇ। ਤਨ ਕੀ ਨੇ? ਇਹ ਸਰਵਣੋ ਮੇਰੇ ਹੋ, ਇਹ ਨੇਤਰੋ ਮੇਰੇ ਹੋ, ਇਹ ਰਸਨਾ ਤੂੰ ਅਨਰਾਸ ਰਾਤ ਰਹੀ, ਚਰਨ ਚਲੋ ਮਾਰਗ ਗੋਬਿੰਦ ਕਰ ਹਰ ਕਰਮ, ਇਹ ਸਾਰੇ ਤਨ ਦਾ ਹਿੱਸਾ ਨੇ। ਇਹ ਤੁਹਾਨੂੰ ਸਿਰਫ 5% ਮਿਲਣਗੇ, 95% ਸੰਬੋਧਨ ਮਨ ਨੂੰ ਹੈ। ਹੁਣ ਜੇ ਕਿਸੇ ਨੂੰ ਏਅਰਪੋਰਟ ਤੇ ਡਰੋਪ ਕਰਨਾ ਹੈ ਤੇ ਅਸੀਂ ਡਰਾਈਵਰ ਨੂੰ ਕਹਿੰਦੇ ਹਾਂ ਨਾ, ਉਹਨੂੰ ਵਹੀਕਲ ਨੂੰ ਨਹੀਂ ਨਾ ਕਹਿੰਦੇ ਵੀ ਇਹ ਮੋਟਰ, ਇਹਨੂੰ ਉੱਥੇ ਛੱਡ ਦੇਈਂ। ਤਨ ਕੀ ਹੈ? ਤਨ ਕਨਵੈਂਸ ਹੈ, ਤਨ ਵਹੀਕਲ ਹੈ, ਇਹਨੂੰ ਡਰਾਈਵ ਕੌਣ ਕਰਦਾ? ਮਨ। ਇਸ ਲਈ ਬਾਣੀਕਾਰਾਂ ਨੇ ਜ਼ਿਆਦਾ ਮਨ ਦੇ ਉੱਤੇ ਜ਼ੋਰ ਦਿੱਤਾ। ਉਹ ਖੇਤੀਬਾੜੀ ਦਾ ਕੰਮ ਸੀ, ਫੁੱਲਾਂ ਦਾ ਕਾਰੋਬਾਰ, ਕਾਸ਼ਤ ਕਰਦੇ ਸਨ, ਬੜੀ ਮਿਹਨਤ ਕੀਤੀ, ਬਗੀਚੀ ਲਾ ਦਿੱਤੀ, ਅਚਾਨਕ ਮਾਂ ਬਿਮਾਰ ਪੈ ਗਈ, ਬਿਮਾਰ ਪੈ ਗਈ ਤੇ ਬੜੀ ਚਿੰਤਤ, ਬੁਖਾਰ ਚੜ੍ਹ ਗਿਆ, ਛੋਟਾ ਜਿਹਾ ਬੱਚਾ 7-8-9 ਸਾਲ ਦਾ, ਤੇ ਮਾਂ ਨੂੰ ਚਿੰਤਤ ਵੇਖ ਕੇ ਕਹਿਣ ਲੱਗਾ ਵੀ ਮਾਂ ਤੂੰ ਚਿੰਤਾ ਨਾ ਕਰ, ਜਿੰਨੇ ਦਿਨ ਤੂੰ ਠੀਕ ਨਹੀਂ ਹੁੰਦੀ ਬਗੀਚੀ ਦੀ ਦੇਖਭਾਲ ਮੈਂ ਕਰਾਂਗਾ। ਉਹ ਕਹਿਣ ਲੱਗੀ ਠੀਕ ਠੀਕ ਹੈ। ਉਹਨੇ ਸਵੇਰੇ ਤਿਆਰ ਹੋਣਾ, ਨਾਸ਼ਤਾ ਕਰਨਾ, ਲੰਚ ਨਾਲ ਲੈਣਾ ਤੇ ਪਹੁੰਚ ਜਾਣਾ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ, 1 ਦਿਨ 2 ਦਿਨ 3 ਦਿਨ ਹਫ਼ਤਾ 10 ਦਿਨ 15 ਦਿਨ ਮਹੀਨਾ ਲੰਘ ਗਿਆ। ਉਹ ਠੀਕ ਹੋਈ, ਆਖਣ ਲੱਗੀ ਮੈਨੂੰ ਸਹਾਰਾ ਦੇ, ਮੈਨੂੰ ਇਸ਼ਨਾਨ ਕਰਾ, ਮੇਰੇ ਲਈ ਹਲਕਾ ਫੁਲਕਾ ਕੁਛ ਖਾਣ ਲਈ, ਅੱਜ ਮੈਂ ਠੀਕ ਹਾਂ। ਅਗਲੇ ਦਿਨ ਕਹਿਣ ਲੱਗੀ ਮੈਨੂੰ ਸਹਾਰਾ ਦੇ ਕੇ ਬਗੀਚੀ ਵਿੱਚ ਲੈ ਚੱਲ, ਮੈਂ ਵੇਖਣਾ ਚਾਹੁੰਦੀ ਹਾਂ ਬਗੀਚੀ ਦੀ ਕੀ ਸਿਚੁਏਸ਼ਨ ਹੈ। ਲੈ ਗਿਆ, ਜਦੋਂ ਜਾ ਕੇ ਨਿਗਾਹ ਮਾਰੀ ਤੇ ਸਾਰੀ ਬਗੀਚੀ ਵੀਰਾਨ ਸੁੱਕੀ ਪਈ। ਬੜੀ ਖਫਾ ਹੋਈ ਵੀ ਤੂੰ ਤੇ ਸਵੇਰੇ ਆਉਂਦਾ ਸੈਂ ਤੇ ਰਾਤ ਨੂੰ ਵਾਪਸ ਆਉਂਦਾ ਸੈਂ, ਬ੍ਰੇਕਫਾਸਟ ਕਰਕੇ ਆਉਂਦਾ ਹੈ, ਲੰਚ ਨਾਲ ਲੈ ਕੇ ਆਉਂਦਾ ਸੈਂ, ਇੱਥੇ ਆਉਂਦਾ ਵੀ ਸੈਂ ਕਿ ਕਿਤੇ ਹੋਰ ਜਾਂਦਾ ਸੈਂ? ਨਹੀਂ ਮਾਂ, ਮੈਂ ਸਾਰਾ ਦਿਨ ਇੱਥੇ ਹੀ ਰਹਿੰਦਾ ਸਾਂ, ਹੱਦ ਹੋ ਗਈ ਹੈ, ਫਿਰ ਕਰਦਾ ਕੀ ਸੈਂ? ਆਖਣ ਲੱਗਾ ਮਾਂ ਮੈਂ ਕੱਪੜੇ ਘਰੋਂ ਲਿਆਉਂਦਾ। ਕਹਿਣ ਲੱਗੀ ਮੈਂ ਵੇਖਿਆ ਤੂੰ ਕਈ ਵਾਰਾਂ ਪੁਰਾਣੇ ਕੱਪੜੇ ਸੂਤੀ ਪੌਣੇ ਪਾਣੇ ਜੇ ਘਰੋਂ ਇਕੱਠੇ ਕਰਕੇ ਕੀ ਕਰਦਾ ਹੈ? ਮਾਂ ਮੈਂ ਬਗੀਚੀ ਦੇ ਹਰ ਬੂਟੇ ਦੇ ਇਕੱਲੇ ਇਕੱਲੇ ਪੱਤੇ ਨੂੰ ਉਹਦੇ ਨਾਲ ਪੂੰਝਦਾ ਸਾਂ, ਉਹਨੂੰ ਚੁੰਮਦਾ ਸਾਂ, ਉਹਨੂੰ ਮੈਂ ਇੱਦਾਂ ਕਰਦਾ ਸਾਂ, ਉਹਨੂੰ ਮੈਂ ਉਦਾਂ ਕਰਦਾ ਸਾਂ। ਉਹ ਸਮਝ ਗਈ, ਆਖਣ ਲੱਗੀ ਨਲਾਇਕਾ ਬਨਸਪਤੀ ਦੇ ਪ੍ਰਾਣ ਪੱਤਿਆਂ ਵਿੱਚ ਨਹੀਂ ਹੁੰਦੇ, ਉਹ ਜੜ੍ਹਾਂ ਵਿੱਚ ਹੁੰਦੇ ਨੇ। ਜੜ੍ਹਾਂ ਵਿੱਚ ਪਾਣੀ ਦਿੱਤਾ ਸੀ? ਨਹੀਂ, ਮੈਂ ਪੱਤਿਆਂ ਨੂੰ ਧੋਂਦਾ ਸਾਂ, ਜੜ੍ਹਾਂ 'ਚ ਪਾਣੀ ਨਹੀਂ ਦਿੱਤਾ। ਕਹਿਣ ਲੱਗਾ ਨਹੀਂ, ਜੜ੍ਹਾਂ 'ਚ ਤਾਂ ਨਹੀਂ ਪਾਣੀ ਦਿੱਤਾ, ਇਹਨਾਂ ਨੂੰ ਜੜ੍ਹਾਂ 'ਚ ਗੋਡੀ ਕਰਦਾ। ਨਹੀਂ ਮਾਂ, ਮੈਂ ਗੋਡੀ ਨਹੀਂ, ਮੈਂ ਉਂਝ ਪੱਤਿਆਂ ਨੂੰ ਚੁੰਮਦਾ ਹੁੰਦਾ ਸਾਂ। ਉਹ ਕਹਿਣ ਲੱਗੀ ਕਾਸ਼ ਤੂੰ ਪੱਤਿਆਂ ਨੂੰ ਚੁੰਮਦਾ ਨਾ, ਪੱਤਿਆਂ ਨੂੰ ਤੂੰ ਧੋਂਦਾ ਨਾ, ਸਿਰਫ ਤੂੰ ਜੜ੍ਹ ਤੱਕ ਪਹੁੰਚ ਜਾਂਦਾ, ਗੋਡੀ ਕਰ ਦਿੰਦਾ, ਨਦੀਨ ਪੁੱਟ ਦਿੰਦਾ, ਜੜ੍ਹਾਂ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਪਾ ਦਿੰਦਾ। ਇਹ ਬਗੀਚੀ ਸੁੱਕੀ ਨਹੀਂ ਸੀ ਹੋਣੀ, ਇਹ ਬਗੀਚੀ ਹਰੀ ਹੋਣੀ ਸੀ। ਸਾਡੇ ਇੱਥੇ ਜਿਹੜਾ ਮਨ ਹੈ ਉਹ ਜੜ੍ਹ ਹੈ, ਜਿਹੜਾ ਸਰੀਰ ਹੈ ਉਹਦਾ ਵਿਕਾਸ ਹੈ। ਪਹਿਲੋਂ ਦੇ ਜੜ੍ਹ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਚਿੱਤ ਮਨ ਉਹ ਜੜ੍ਹ ਹੈ, ਇਸ ਕਰਕੇ ਜ਼ਿਆਦਾਤਰ ਚਿੱਤ ਨੂੰ ਜੋੜਨ ਦੀ ਗੱਲ ਹੈ, ਮਨ ਨੂੰ ਜੋੜਨ ਦੀ ਗੱਲ ਹੈ। ਚੇਤਾ ਹੀ ਜਿਹੜੇ ਐਗਰੀਮੈਂਟ, ਜਿਹੜੀ ਕਮਿਟਮੈਂਟ ਵਾਹਿਗੁਰੂ ਨਾਲ ਕਰਕੇ ਆਇਆ ਹੈ, ਉਹ ਚੇਤਾ ਹੀ ਅਸੀਂ ਸਾਰੇ ਕਰਕੇ ਆਏ ਹਾਂ, ਇਹ ਗੱਲ ਵੱਖਰੀ ਹੈ, ਸਾਨੂੰ ਭੁੱਲ ਗਿਆ। ਅਸਨ ਬਸਨ ਸੰਗ ਲੀਨੇ, ਉਹ ਬਚਨ ਦੀਨੇ,
ਵਾਹਿਗੁਰੂ ਦੇ ਕੋਲ ਬੈਠ ਕੇ ਜ਼ਰੂਰਤਾਂ ਮੰਗੀਆਂ, ਮੈਨੂੰ ਜੁੱਲੀ ਕੁੱਲੀ ਗੁੱਲੀ ਦਾ ਪ੍ਰਬੰਧ ਕਰ ਦੇ। ਉਹਨੇ ਕਿਹਾ ਕਰ ਦਿੱਤਾ। ਤੇ ਹੁਣ ਤੂੰ ਰੋਜ਼ ਸੰਗਤ ਵਿੱਚ ਜਾਣਾ ਔਰ ਗੁਰੂ ਗੁਰੂ ਜਪਣਾ। ਜੀ ਮੈਂ ਰੋਜ਼ ਜਾਵਾਂ ਕਰਾਂਗਾ, ਗੁਰੂ ਗੁਰੂ ਜਪਾਂਗਾ, ਮੈਂ ਨਹੀਂ ਕਹਿੰਦਾ। ਭਾਈ ਗੁਰਦਾਸ ਨੇ ਲਿਖਿਆ, ਕਹਿੰਦੇ ਅਸਨ ਬਸਨ ਸੰਗ ਲੀਨੇ ਔ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਪ੍ਰਭ ਤੇ ਆਏ ਹੈ। ਮੈਂ ਜਨਮ ਲੈਣ ਤੋਂ ਬਾਅਦ ਰੋਜ਼ ਸੰਗਤ ਜਾਵਾਂਗਾ ਤੇ ਗੁਰੂ ਗੁਰੂ ਜਪਾਂਗਾ। ਫਿਰ ਕੀ ਹੋਇਆ? ਕਹਿਣ ਲੱਗੇ ਇਹਾਂ ਆਏ ਦਾਤਾ ਬਿਸਰਾਏ ਦਾਸੀ ਲਪਟਾਏ, ਪੰਚ ਦੂਤ ਭੂਤ ਅਦ ਅਧਮ ਅਸਾਧ ਹੈ। ਇੱਥੇ ਆਉਂਦਿਆਂ ਸਾਰ ਦਾਤਾ ਵਿਸਰ ਗਿਆ ਤੇ ਦਾਤਾਂ ਨੂੰ ਅਸੀਂ ਚੰਬੜ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਔਰ ਜਾਣੇ ਨਾਹੀਂ ਮਰਨ ਵਿਚਾਰਾ। ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ ਉਹ ਕਲਪ ਗਈ ਵਿਚਾਰੀ। ਉਹ ਕਹਿਣ ਲੱਗੀ ਪੁੱਤਰ ਬਨਸਪਤੀ ਦੇ ਪ੍ਰਾਣ ਪੱਤਿਆਂ ਵਿੱਚ ਟਾਹਣੀਆਂ ਵਿੱਚ ਨਹੀਂ ਹੁੰਦੇ, ਜੜ੍ਹਾਂ ਵਿੱਚ ਹੁੰਦੇ ਨੇ। ਮੈਸੇਜ ਇਹ ਹੈ, ਮੋਰਲ ਆਫ ਸਟੋਰੀ ਇਹ ਹੈ ਵੀ ਸਾਡੀ ਸਾਰੀ ਧਾਰਮਿਕ ਸਾਧਨਾ ਮਨ ਦੇ ਤਲ ਉੱਤੇ ਖੜੀ ਹੋਈ ਹੈ। ਤਨ ਦੇ ਵਾਰੀ ਜਿਹੜੀ ਉਹ ਬਾਅਦ ਵਿੱਚ ਆਉਂਦੀ ਹੈ। ਮਨ ਜੁੜ ਜਾਏ ਤਨ ਆਪੇ ਜੁੜ ਜਾਂਦਾ, ਤੇ ਜੇ ਮਨ ਨਾ ਜੁੜੇ ਤੇ ਫਿਰ ਤਨ ਦੀ ਵੀ ਬਾਤ ਨਹੀਂ ਗੀ ਬਣਦੀ। ਤਨ ਬਾਅਦ ਦੀ ਗੱਲ ਹੈ, ਮਨ ਪਹਿਲੀ ਗੱਲ ਹੈ, ਸੁਰਤ ਪਹਿਲੀ ਗੱਲ ਹੈ, ਧਿਆਨ ਪਹਿਲੀ ਗੱਲ ਹੈ, ਚਿੱਤ ਪਹਿਲੀ ਗੱਲ ਹੈ। ਗੱਗੇ ਗੋਬਿੰਦ ਚਿੱਤ ਕਰ ਮੂੜੇ। ਅੱਛਾ ਹੁਣ ਅਗਲੀ ਗੱਲ ਬੜੇ ਧਿਆਨ ਨਾਲ ਸੁਣਨਾ, ਰਿਲੇਟਡ ਕਿੰਨੀ ਹੈ। ਜਿੱਦਾਂ ਸੰਗਲੀ ਬਣਾਈ ਦੀ ਨਾ ਕੁੰਡਾ ਵਿੱਚ ਚੜਾ ਕੇ ਫਿਰ ਅਗਲੇ ਨੂੰ ਹੋਰ, ਉਹ ਪੂਰਾ ਸੰਗਲ ਬਣਿਆ। ਇਸ ਤਰ੍ਹਾਂ ਗੁਰਬਾਣੀ ਇਸ ਤਰ੍ਹਾਂ ਸੰਗਲੀ ਹੁੰਦੀ ਹੈ। ਜਦੋਂ ਵਿਕੋਲਤਰੀ ਜੀ ਗੱਲ ਸਾਨੂੰ ਲੱਗਦੀ, ਅਸਲ ਸਾਨੂੰ ਸਮਝ ਨਹੀਂ ਆਉਂਦੀ, ਤਾਂ ਉਹ ਦੂਜੀ ਤਰ੍ਹਾਂ ਐਕਸਪਲੇਨ ਹੋ ਜਾਂਦੀ। ਗੱਲੀ ਕਿਨਾ ਨਾ ਪਾਇਆ, ਇੱਕ ਤੇ ਹੈ ਵੀ ਚਿੱਤ ਵਾਹਿਗੁਰੂ ਵਿੱਚ ਜੋੜ, ਇੱਕ ਇਹ ਵੀ ਚਿੱਤ ਕੋਨੀ ਜੋੜਿਆ, ਵਾਹਿਗੁਰੂ ਦੀਆਂ ਗੱਲਾਂ ਹੀ ਕਰੀ ਜਾਂਦਾ, ਗੱਲਾਂ ਬੜੀਆਂ ਕਰਦਾ, ਗੱਲਾਂ ਸਾਰੀਆਂ ਵਾਹਿਗੁਰੂ ਦੀਆਂ ਕਰਦਾ, ਪਰ ਕਥਨੀ ਹੈ ਪਰ ਕਰਨੀ ਨਹੀਂ ਹੈ। ਹੁਣ ਇਹਦੇ ਉੱਤੇ ਗੁਰਮਤਿ ਵਿੱਚ ਬਹੁਤ ਕੁਝ ਲਿਖਿਆ ਗਿਆ। ਭਾਵੇਂ ਉਹਦੇ ਤੇ ਤੁਸੀਂ 2 ਦਿਨ 5 ਦਿਨ 10 ਦਿਨ ਮਹੀਨਾ ਸਿਰਫ ਇਸੇ ਸਬਜੈਕਟ ਦੇ ਉੱਤੇ ਬੋਲੀ ਜਾਓ, ਬਹੁਤ ਕੁਝ ਲਿਖਿਆ, ਪਰ ਬਣੇ ਪ੍ਰੋਗਰਾਮ ਅਨੁਸਾਰ ਮੈਂ 1-2 ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਕਿਸੇ ਚੀਜ਼ ਨੂੰ ਜੀਭ ਨਾਲ ਕਹਿਣਾ ਹੋਰ ਗੱਲ ਹੈ, ਸੁਰਤ ਕਰਕੇ ਮੰਨਣਾ ਪ੍ਰੈਕਟੀਕਲ ਕਰਨਾ ਹੋਰ ਗੱਲ ਹੈ। ਹੁਣ ਮੰਨ ਲਿਆ ਪ੍ਰਸ਼ਾਦਾ ਛਕਦਿਆਂ ਛਕਦਿਆਂ ਮਿਰਚਾਂ ਲੱਗ ਜਾਣ, ਤੇ ਆਮ ਤੌਰ ਤੇ ਸ਼ੂਗਰ ਨੂੰ ਚੀਨੀ ਨੂੰ ਅਸੀਂ ਉੱਥੇ ਪਿੰਡਾਂ 'ਚ ਖੰਡ ਵੀ ਕਹਿ ਲੈਂਦੇ ਹਾਂ, ਖੰਡ। ਤੇ ਬੰਦਾ ਆਪਣੀ ਰਸਨਾ ਨਾਲ ਕਵੇ ਖੰਡ ਖੰਡ ਖੰਡ ਖੰਡ ਵੀ ਮਿਰਚਾਂ ਹਟ ਜਾਣ ਲੱਗਣੋਂ, ਮਿਰਚ ਜ਼ਿਆਦੀ ਹੋ ਜਾਏ ਤੇ ਅੰਦਰਲਾ ਹਿੱਸਾ ਤੇ ਸਾਰਾ ਸੈਂਸਿਟਿਵ ਹੁੰਦਾ, ਉਹ ਕਈ ਵਾਰ ਅੰਦਰੋਂ ਫਿਰ ਮੱਚਦਾ, ਮੂੰਹ ਜਿਹੜਾ ਸੜਦਾ, ਉਸ ਵੇਲੇ ਫਿਰ ਕੋਈ ਨਾ ਕੋਈ ਜ਼ਰੂਰਤ ਹੁੰਦੀ ਹੈ ਕਿਸੇ ਮਿਠਾਸ ਵਾਲੀ ਚੀਜ਼ ਦੀ ਵੀ, ਉਹ ਜਿਹੜਾ ਅੰਦਰਲਾ ਜਿਹੜੀ ਉਹ ਸਮੱਸਿਆ ਹੋ ਰਹੀ ਹੈ ਸਕਿਨ ਦੇ, ਉਹ ਥੋੜ੍ਹੀ ਜਿਹੀ ਸ਼ਾਂਤ ਹੋ ਜਾਏ। ਹੁਣ ਇਹਦੇ ਲਈ ਕੀ ਹੈ ਵੀ ਤੁਹਾਨੂੰ ਉੱਠ ਕੇ ਕਿਚਨ 'ਚ ਜਾਣਾ ਪਏਗਾ, ਉੱਥੋਂ ਡੱਬਾ ਖੋਲ੍ਹ ਕੇ ਚੂੰਡੀ ਖੰਡ ਦੀ ਤਲੀ 'ਤੇ ਰੱਖ ਕੇ ਫਿਰ ਫੱਕਾ ਮਾਰਾਂਗੇ ਤੇ ਮਿਰਚਾਂ ਤਾਂ ਦੂਰ ਹੋਣਗੀਆਂ। ਖੰਡ ਖੰਡ ਖੰਡ ਖੰਡ ਖੰਡ ਖੰਡ ਰੱਟਣ ਨਾਲ ਮਿਰਚਾਂ ਦੂਰ ਨਹੀਂ ਹੁੰਦੀਆਂ, ਸਾੜ ਨਹੀਂ ਮੁੱਕਦਾ। ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਤੇ ਪਾਲਾ ਲੱਗ ਰਿਹਾ ਹੋਵੇ ਤੇ ਸਾਡੇ ਉੱਥੇ ਤੇ ਲੋਕੀ ਅੱਗ ਉੱਗ ਵੀ ਬਾਲ ਲੈਂਦੇ ਨਾ, ਤੇ ਫਿਰ ਮਨੁੱਖ ਅੱਗ ਨਾ ਬਾਲੇ, ਅੱਗ ਬਾਲਣ ਦਾ ਆਰ ਪਾਰ ਨਾ ਕਰੇ, ਰਸਨਾ ਨਾਲ ਹੀ ਕਹੀ ਜਾਏ ਅੱਗ ਅੱਗ ਅਗਨੀ ਅਗਨੀ ਅਗਨੀ, ਤੇ ਉਹਦਾ ਪਾਲਾ ਦੂਰ ਨਹੀਂ ਹੋਵੇਗਾ। ਅਗਨ ਅਗਨ ਕਹੇ ਸ਼ੀਤ ਨਾ ਬਣਾ। 6 ਉਦਾਹਰਨਾਂ ਭਾਈ ਸਾਹਿਬ ਨੇ ਦਿੱਤੀਆਂ ਇੱਕੋ ਕਵਿਤ ਵਿੱਚ, ਜਿਹੜੀਆਂ ਮੈਂ ਤੁਹਾਡੀ ਨਜ਼ਰ ਕਰ ਰਿਹਾ। ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸ਼ੀਤ ਨਾ ਬਨਾਸੈ, ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ। ਰਸਨਾ ਨਾਲ ਕਵੇ ਡਾਕਟਰ ਸਾਹਿਬ ਡਾਕਟਰ ਸਾਹਿਬ ਬੁਖਾਰ ਚੜਿਆ, ਤੇ ਰਸਨਾ ਨਾਲ ਕਰੀ ਜਾ ਪੈਰਾਸੀਟਾਮੋਲ ਪੈਰਾਸੀਟਾਮੋਲ। ਇਹ ਸਾਰੇ ਵਰਲਡ ਵਾਈਡ ਇਹ ਦਵਾ ਚੱਲਦੀ ਹੈ ਨਾ, ਵੀ 3-3 ਘੰਟੇ ਬਾਅਦ 2-4-5 ਖੁਰਾਕਾਂ ਲੈ ਲਈਏ ਤੇ ਬੁਖਾਰ ਤੇ ਟੁੱਟ ਜਾਂਦਾ। ਪਰ ਕੋਈ ਪੈਰਾਸੀਟਾਮੋਲ ਦਾ ਸਿਮਰਨ ਕਰੇ, ਪੈਰਾਸੀਟਾਮੋਲ ਦੀ ਟੈਬਲੇਟ ਜੀਭ ਤੇ ਰੱਖ ਕੇ ਪਾਣੀ ਦੇ ਘੁੱਟ ਨਾਲ ਹਲਕ ਤੋਂ ਥੱਲੇ ਨਾ ਲੰਘਾਏ,
ਤੇ ਪੈਰਾਸੀਟਾਮੋਲ ਪੈਰਾਸੀਟਾਮੋਲ ਪੈਰਾਸੀਟਾਮੋਲ ਕਹਿਣ ਨਾਲ ਬੁਖਾਰ ਨਹੀਂ ਉਤਰਦਾ। ਵੈਦ ਵੈਦ ਕਹਿਣ ਨਾਲ ਮਨੁੱਖ ਤੰਦਰੁਸਤ ਨਹੀਂ ਹੁੰਦਾ, ਵੈਦ ਕੋਲ ਜਾਣਾ ਪੈਂਦਾ ਜਾਂ ਵੈਦ ਨੂੰ ਆਪਣੇ ਕੋਲ ਸੱਦਣਾ ਪੈਂਦਾ। ਦਰਬ ਦਰਬ ਕਹਿ ਕੋ ਦਰਬੈ ਨਾ ਉਲਾਸ ਹੈ, ਧਨ ਨਾਲ ਮਨੁੱਖ ਅਮੀਰ ਹੁੰਦਾ ਪਰ ਧਨ ਕਮਾਉਣਾ ਪੈਂਦਾ ਨਾ। ਜੇ ਧਨ ਧਨ ਮਨੀ ਮਨੀ ਰੁਪਈਏ ਰੁਪਈਏ ਡਾਲਰ ਡਾਲਰ ਰਸਨਾ ਤੋਂ ਮਨੁੱਖ ਕਰੀ ਜਾਏ ਉਹਦੇ ਨਾਲ ਉਹਦੀ ਜੇਬ ਦੇ ਵਿੱਚ ਮਨੀ ਨਹੀਂ ਆ ਜਾਂਦੀ, ਉਹ ਕਮਾਉਣੀ ਪੈਂਦੀ ਹੈ, ਕੇਵਲ ਰਸਨਾ ਨਾਲ ਕਹਿਣ ਨਾਲ ਨਹੀਂ ਆ ਜਾਂਦਾ। ਚੰਦਨ ਚੰਦਨ ਕਹਿ ਪ੍ਰਗਟ ਹੈ ਨਾ ਸੁਭਾਸ ਸੁਭਾਸ, ਚੰਦਨ ਵਿੱਚੋਂ ਖੁਸ਼ਬੂ ਆਉਂਦੀ ਹੈ। ਹੁਣ ਚੰਦਨ ਦਾ ਕੋਈ ਟੁਕੜਾ ਘਰ ਲਿਆ ਕੇ ਰੱਖੋ ਜਾਂ ਉਹਨੂੰ ਕਸਾਓ ਤੇ ਫਿਰ ਖੁਸ਼ਬੂ ਆਵੇਗੀ। ਜੀਭ ਨਾਲ ਚੰਦਨ ਚੰਦਨ ਕਹਿਣ ਨਾਲ ਖੁਸ਼ਬੂ ਪ੍ਰਗਟ ਨਹੀਂ ਹੁੰਦੀ ਸਤਸੰਗਤ ਜੀ। ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ, ਤੇ ਚੰਦਰਮਾ ਰੋਸ਼ਨੀ ਕਰਦਾ ਹੈ ਪਰ ਕੋਈ ਚੰਦਰਮੇ ਦੀ ਤਸਵੀਰ ਬੜੀ ਸੋਹਣੀ ਬਣਾ ਕੇ ਤੇ ਆਪਣੇ ਦੀਵਾਰ ਦੇ ਉੱਤੇ ਟੰਗ ਦੇ ਤੇ ਉਸ ਕਮਰੇ ਚ ਚਾਨਣ ਨਹੀਂ ਹੁੰਦਾ, ਖਿੜਕੀ ਖੋਲਣੀ ਪੈਂਦੀ ਹੈ ਫਿਰ ਉਹਦੀਆਂ ਕਿਰਨਾਂ ਅੰਦਰ ਆਉਂਦੀਆਂ ਨੇ। ਸੂਰਜ ਦੀਆਂ ਕਿਰਨਾਂ ਵੀ ਖਿੜਕੀ ਖੋਲਣ ਨਾਲ ਆਉਣਗੀਆਂ, ਕੇਵਲ ਸੂਰਜ ਦੀ ਤਸਵੀਰ ਦੀਵਾਰ ਤੇ ਚਿਪਕਾਉਣ ਨਾਲ। ਹੁਣ ਅਸੀਂ ਵੀ ਇਹੋ ਕੋਸ਼ਿਸ਼ ਕਰਨੇ ਆ ਨਾ ਕਿ ਨਾ ਆ ਜਿਹੜੇ ਭੱਜਦੇ ਹੋਏ ਘੋੜੇ ਨੇ, ਭੱਜਦੇ ਹੋਏ ਘੋੜਿਆਂ ਦੀ ਸੱਤ ਘੋੜਿਆਂ ਦੀ ਤਸਵੀਰ ਤੇ ਇੱਕ ਸੂਰਜ ਦੀ ਚੜ੍ਹਦੀ ਹੋਈ ਤਸਵੀਰ ਕੰਧ ਤੇ ਲਾਈਏ ਨਾ ਤੇ ਘਰ ਵਿੱਚ ਰਿਜਕ ਆਉਂਦਾ। ਬੜਿਆਂ ਲੋਕਾਂ ਨੇ ਲਾਈਆਂ ਨੇ, ਭੱਜਦੇ ਹੋਏ ਘੋੜੇ ਤੇ ਚੜ੍ਹਦਾ ਹੋਇਆ ਨਹੀਂ, ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਹੈ। ਤੇ ਜਿਵੇਂ ਘੋੜੇ ਭੱਜਦੇ ਨੇ ਸਾਰਾ ਦਿਨ ਕਿਰਤ ਕਰਨ ਵਾਸਤੇ, ਇਸ ਤਰ੍ਹਾਂ ਭੱਜਣਾ ਹੈ। ਭੱਜਦੇ ਹੋਏ ਘੋੜਿਆਂ ਦੀ ਤਸਵੀਰ ਨਾਲ ਰਿਜਕ ਨਹੀਂ ਆਉਂਦਾ, ਘੋੜੇ ਵਾਂਗੂ ਭੱਜਣਾ ਪੈਂਦਾ ਹੈ। ਘੋੜੇ ਵਰਗਾ ਤਨ ਵਿੱਚ ਬਲ ਹੋਣਾ ਚਾਹੀਦਾ, ਘੋੜੇ ਵਰਗੀ ਹਿੰਮਤ ਹੋਣੀ ਚਾਹੀਦੀ ਹੈ। ਔਰ ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਪਵਾ ਕੇ ਰਜਾਈ ਨੂੰ ਕੰਬਲ ਨੂੰ ਪਰਾਂ ਮਾਰੇ ਤੇ ਫਿਰ ਤੂੰ ਅੱਗੇ ਅੱਗੇ, ਰਿਜਕ ਤੇਰੇ ਪਿੱਛੇ ਪਿੱਛੇ। ਹਜ਼ੂਰ ਕਹਿੰਦੇ ਨੇ ਉਦੋਂ ਸਾਏ ਕਿਆ ਨਿਸ਼ਾਨੀ, ਭਾਈ ਸਿੱਖੋ ਦੱਸੋ, ਪ੍ਰਸ਼ਨ ਦਾ ਉੱਤਰ ਦਿਓ। ਮੇਰਾ ਪ੍ਰਸ਼ਨ ਹੈ ਉਦਮੀ ਦੀ ਕੀ ਨਿਸ਼ਾਨੀ ਹੈ, ਉਦੋਂ ਸਾਏ ਕਿਆ ਨਿਸ਼ਾਨੀ। ਉਦਮੀ ਕਿਹਨੂੰ ਕਹਿੰਦੇ, ਉਦਮੀ ਦੀ ਕੀ ਪਰਿਭਾਸ਼ਾ, ਉਦਮੀ ਦੇ ਲੱਛਣ ਕੀ ਨੇ। ਉਦੋਂ ਸਾ ਹੈ ਸ਼ਲੋਕ 12 ਤੇ ਵਧੀਕ, ਉਦੋਂ ਸਾ ਹੈ ਕਿਆ ਨਿਸ਼ਾਨੀ ਨੇ, ਮਹਾਰਾਜ ਤੁਸੀਂ ਦੱਸੋ। ਤੇ ਹਜ਼ੂਰ ਕਹਿੰਦੇ ਵੀ ਉਹਦੀ ਨਿਸ਼ਾਨੀ ਇੱਕੋ ਹੀ ਹੈ ਵੀ ਉਹਦੇ ਕੋਲ ਅੰਨ ਦੀ ਤੇ ਧਨ ਦੀ ਕਮੀ ਨਹੀਂ ਹੁੰਦੀ। ਜੇ ਉਹਦਾ ਜਿੰਨਾ ਟਾਰਗੇਟ ਹੈ ਉਹ ਨਾ ਪੂਰਾ ਹੋਵੇ ਤੇ 50% ਤੇ ਉਹਨੂੰ ਮਿਲ ਹੀ ਜਾਂਦਾ, ਉਹਦੇ ਕੋਲ ਕਮੀ ਨਹੀਂ ਹੁੰਦੀ। ਤੇ ਆਲਸੀ ਕੋਲ ਰਿਜਕ ਆ ਕੇ ਵੀ ਉੱਥੋਂ ਵਾਪਸ ਮੁੜ ਜਾਂਦਾ। ਇਸ ਲਈ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਦਰਬ ਦਰਬ ਕਹਿ ਕੋ ਦਰਬੈ ਨਾ ਵਿਲਾਸ ਹੈ। ਤੈਸੇ 6 ਐਗਜ਼ੈਂਪਲਾਂ ਦੇ ਕੇ, 6 ਉਦਾਹਰਨਾਂ ਦੇ ਕੇ ਪੰਥ ਜੀ ਫਿਰ ਭਾਈ ਸਾਹਿਬ ਗੁਰਮਤ ਦਾ ਤੋੜਾ ਕਿੱਥੇ ਝਾੜਦੇ ਨੇ। ਤੈਸੇ ਇਸੇ ਤਰ੍ਹਾਂ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕੇਵਲ ਗਿਆਨ ਦੀਆਂ ਗੱਲਾਂ ਕਰਨ ਨਾਲ। ਹਾਲਾਂਕਿ ਗੱਲਾਂ ਕਰਨੀਆਂ ਚੰਗੀ ਗੱਲ ਹੈ, ਗੱਲਾਂ ਕਰਨੀਆਂ ਕੀ ਨੇ, ਜਿਵੇਂ ਤੁਸੀਂ ਆਪਣੇ ਫੋਨ ਵਿੱਚ GPS ਜਿਹੜਾ ਉਹ ਆਨ ਕਰ ਲਿਆ, ਹੁਣ ਤੁਸੀਂ ਉਹਦੇ ਵਿੱਚ ਆਪਣੀ ਡੈਸਟੀਨੇਸ਼ਨ ਵੀ ਫੀਡ ਕਰ ਦਿੱਤੀ ਹੈ ਤੇ ਹੁਣ ਤੁਸੀਂ ਉਹਨੂੰ ਫੋਲੋ ਕਰਨਾ ਹੈ। ਪਰ ਕੋਈ ਕਹੇ ਮੈਂ ਫੋਲੋ ਕਰਨਾ ਹੈ, ਮੈਨੂੰ ਮੰਜ਼ਿਲ ਦਾ ਨਹੀਂ ਪਤਾ, ਮੈਂ GPS ਖੋਲਣਾ ਹੀ ਨਹੀਂ, ਮੈਂ ਓਪਰੇਟ ਕਰਨਾ ਹੀ ਨਹੀਂ, ਪਹੁੰਚ ਤਾਂ ਵੀ ਨਹੀਂ ਸਕਦਾ। ਇਸ ਲਈ ਗੱਲਾਂ ਵੀ ਜ਼ਰੂਰੀ ਨੇ ਪਰ ਕੇਵਲ ਗੱਲਾਂ ਮੰਜ਼ਿਲ ਤੇ ਨਹੀਂ ਪਹੁੰਚਾਉਂਦੀਆਂ। ਗੱਲਾਂ ਵਿੱਚੋਂ ਰੱਬ ਦੀਆਂ ਗੱਲਾਂ ਬੜੀਆਂ ਚੰਗੀਆਂ ਗੱਲਾਂ ਨੇ, ਲਿਖਿਆ ਹਜ਼ੂਰ ਨੇ ਗੱਲੀ ਗੱਲਾਂ ਸਿਰਜਣਹਾਰ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਜੇ ਕੋਲੋਂ ਨਹੀਂ ਮੈਂ ਕਹਿ ਰਿਹਾ। ਗੱਲਾਂ ਵਿੱਚੋਂ ਸ੍ਰੇਸ਼ਟ ਗੱਲਾਂ ਸਿਰਜਣਹਾਰ ਅਕਾਲ ਪੁਰਖ ਦੀਆਂ ਗੱਲਾਂ ਕਰਨੀਆਂ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ, ਕਰਨੀ ਪ੍ਰੈਕਟੀਕਲ ਉਹਨੂੰ ਕਰਨਾ। ਗੁਰੂ ਸਵਾਰੇ ਹੋ ਗੱਗੈ ਗੋਬਿੰਦ ਚਿੱਤ ਕਰ ਮੂੜੇ, ਇਹਨੂੰ ਮੈਂ ਤੁੱਛ ਬੁੱਧੀ ਅਨੁਸਾਰ ਐਕਸਪਲੇਨ ਕਰ ਦਿੱਤਾ। ਗੱਲੀ ਕਿਨੈ ਨਾ ਪਾਇਆ, ਇਹ ਵੀ ਕਰ ਦਿੱਤਾ। ਹੁਣ ਗੁਰ ਕੇ ਬਚਨ ਹਿਰਦੈ ਵਸਾਏ ਮੂੜੇ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ, ਖਿਮਾ ਕਰਨਾ, ਗੁਰ ਕੇ ਚਰਨ ਹਿਰਦੈ ਵਸਾਏ। ਥੋੜਾ ਜਿਹਾ ਸੁਰ ਤੇ ਜ਼ੋਰ ਦਿਆ ਜੇ, ਪਹਿਲਾਂ 10 ਗੁਰੂ ਸਾਹਿਬਾਨ
ਸਰੀਰਾਂ ਵਿੱਚ ਵਿਚਰੇ। ਗੁਰੂ ਕੇ ਸਿੱਖ ਆਪਣੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਸਨ, ਜਿਨ੍ਹਾਂ ਨੂੰ ਮੌਕਾ ਮਿਲਦਾ ਸੀ ਉਹ ਸੇਵਾ ਵੀ ਕਰਦੇ ਸਨ। ਮਹਾਰਾਜ ਪੈਦਲ ਯਾਤਰਾ ਕਰਕੇ ਆਏ ਨੇ ਤੇ ਗੁਣਗੁਣਾ ਪਾਣੀ ਲੈ ਕੇ ਕੁਝ ਗੁਰਸਿੱਖ ਚਰਨ ਧੋਣ ਦੀ ਵੀ ਸੇਵਾ, ਤਾਂ ਕਿ ਥਕਾਵਟ ਦੂਰ ਹੋ ਜਾਏ। ਹੁਣ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ, ਹੁਣ ਗੁਰੂ ਦੇ ਚਰਨ ਹਿਰਦੇ ਚ ਕਿਵੇਂ ਵਸਾਓਗੇ? ਗੁਰੂ ਦੇ ਚਰਨ ਤੇ ਉਦੋਂ ਵੀ ਹਿਰਦੇ ਚ ਨਹੀਂ ਸਨ ਵਸਾਏ ਜਾ ਸਕੇ, ਕੁੱਟੇ ਜਾ ਸਕਦੇ ਸਨ, ਧੋਤੇ ਜਾ ਸਕਦੇ ਸਨ, ਮੱਥਾ ਉਹਨਾਂ ਤੇ ਟੇਕਿਆ ਜਾ ਸਕਦਾ ਸੀ। ਪਰ ਕੋਈ ਕਵੇ ਸਥੂਲ ਚਰਨਾਂ ਨੂੰ ਮੈਂ ਇਸ ਤਰ੍ਹਾਂ ਆਪਣੇ ਕਿਸੇ ਇੰਦਰੇ ਰਾਹੀਂ ਅੰਦਰ ਜਾ ਕੇ ਹਿਰਦੇ ਚ ਵਸਾਉਣਾ, ਇਹ ਤੇ ਪੋਸੀਬਲ ਨਹੀਂ। ਇਹਦੇ ਭਾਵ ਅਰਥ ਕੀ ਨੇ? ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਧੰਨ ਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਬੰਧ ਉਪਾਲ। ਹਿਰਦੇ ਚਰਨ ਸ਼ਬਦ ਸਤਿਗੁਰੂ ਕੋ, ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਵਸਾਉਣਾ ਹੀ ਅਕਾਲ ਪੁਰਖ ਦੇ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ। ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦਾ ਬਖਸ਼ਿਆ ਮੂਲ ਮੰਤਰ, ਗੁਰੂ ਦਾ ਬਖਸ਼ਿਆ ਗੁਰ ਮੰਤਰ ਹੀ ਗੁਰੂ ਦੇ ਚਰਨ ਨੇ। ਗੁਰੂ ਦੇ ਬਚਨਾਂ ਨੂੰ ਚੇਤਾ ਰੱਖਣਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਔਰ ਇਹ ਬਣੇਗੀ ਬਾਤ ਕਿਵੇਂ? ਜਦੋਂ ਸਾਡੀ ਕੱਲੀ ਕਥਨੀ ਨਹੀਂ, ਉਹਦੇ ਵਿੱਚ ਕਰਨੀ ਸ਼ਾਮਿਲ ਹੋ ਜਾਏਗੀ, ਕਿਉਂਕਿ ਕੇਵਲ ਕਥਨ ਨਾਲ ਗੱਲ ਨਹੀਂ ਬਣਦੀ। ਹਾਲਾਂਕਿ ਕਥਨ ਕਰਨਾ ਹੈ, ਗੱਲਾਂ ਮੰਜ਼ਲ ਦੀਆਂ ਕਰਨੀਆਂ ਨੇ, ਪਰ ਕਥਨੀ ਕਹਿ ਭਰਮ ਨਾ ਜਾਈ। ਸਭ ਕਥ ਕਥ ਰਹੀ ਲੁਕਾਈ। ਭਗਤ ਕਬੀਰ ਸਾਹਿਬ ਕਹਿੰਦੇ ਕੇਵਲ ਕਥਨ ਨਾਲ ਮਨ ਵਿੱਚੋਂ ਇਹ ਭਰਮ ਦੂਰ ਨਹੀਂ ਹੁੰਦਾ। ਕਿਹੜਾ ਭਰਮ? ਦਵੈਤਵਾਦ ਦਾ। ਦਵੈਤਵਾਦ ਕੀ ਹੈ? ਪਰਮਾਤਮਾ ਅਲੱਗ ਹਸਤੀ ਹੈ ਤੇ ਮੈਂ ਅਲੱਗ ਹਾਂ, ਅਲੱਗ ਨਹੀਂ ਹੈ। ਕਹੋ ਕਬੀਰ ਰਾਮ ਕੀ ਅੰਸ਼? ਅਲੱਗ ਕਿਉਂ ਪਾਸਦਾ ਹੈ? ਮਨ ਦੀ ਕਠੋਰਤਾ, ਮਨ ਵਿੱਚ ਜੋ ਦਵੈਤ ਹੈ ਉਹਦੇ ਕਾਰਨ ਸਾਨੂੰ ਲੱਗਦਾ ਹੈ ਬਈ ਉਹ ਸਾਡੇ ਨਾਲੋਂ ਜੁਦਾ ਹੈ, ਅਸੀਂ ਉਹਦੇ ਨਾਲ। ਇਹੀ ਕਾਰਨ ਹੈ ਬਈ ਅਸੀਂ ਬੰਨਾ ਤੇ ਸੀ ਸਾਗਰ, ਰਹਿ ਗਏ ਕਤਰਾ, ਬੰਨਾ ਸੀ ਸੂਰਜ, ਰਹਿ ਗਏ ਕਿਰਨ, ਬੰਨਾ ਸੀ ਪਹਾੜ, ਰਹਿ ਗਏ ਜ਼ਰਾ। ਮਨ ਦੀ ਕਠੋਰਤਾ, ਜਦੋਂ ਉਹ ਤਪ ਦੀ ਬਰਕਤ ਨਾਲ ਮਨ ਦੀ ਕਠੋਰਤਾ ਦੂਰ ਹੋਵੇਗੀ, ਆਤਮਾ ਪਰਮਾਤਮਾ ਹੋ ਜਾਏਗੀ। ਵਾਹਿਗੁਰੂ। ਜਦੋਂ ਤੁਸੀਂ ਗੁਰਬਾਣੀ ਚ ਇੱਕ ਬਚਨ ਪੜ੍ਹਦੇ ਹੋ, ਮੈਂ ਫਿਰ ਇੱਥੇ ਆ ਜਾਂਗਾ, ਕਥਨੀ ਕਹਿ ਭਰਮ ਨਾ ਜਾਈ। ਉੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੂਰਜ ਕਿਰਨ ਮਿਲੇ, ਆਮ ਤੌਰ ਤੇ ਸਾਨੂੰ ਇਹ ਪਤਾ ਵੀ ਜਦੋਂ ਕੋਈ ਜੋਤੀ ਜੋਤ ਦਿਵਸ ਹੋਵੇ ਉੱਥੇ ਸ਼ਬਦ ਪੜ੍ਹਨਾ ਹੁੰਦਾ ਹੈ, ਕੋਈ ਸ਼ਹੀਦੀ ਹੈ ਤੇ ਉੱਥੇ ਪੜ੍ਹਨਾ ਹੈ। ਤੋ ਕਈ ਵਾਰ ਮੀਨਿੰਗ ਹੋਰ ਹੁੰਦੇ ਨੇ, ਮੈਨੂੰ ਖਿਮਾ ਕਰਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਦੇ ਕੀ ਅਰਥ ਨੇ? ਸਨੋ ਪਈ ਹੈ, ਮਾਈਨਸ ਟੈਂਪਰੇਚਰ ਸੀ, ਉਹ ਵੱਡੇ ਵੱਡੇ ਤੋਦੇ ਬਰਫ ਦੇ ਬਣ ਗਏ ਨੇ, ਹਾਂਜੀ ਗਲੇਸ਼ੀਅਰ ਤੁਸੀਂ ਇੱਥੇ ਕਹਿ ਦਿੰਦੇ ਹੋ। ਹੁਣ ਅਪ੍ਰੈਲ ਮਈ ਵਿੱਚ ਥੋੜਾ ਜਿਹਾ ਆਕਾਸ਼ ਸਾਫ਼ ਹੋਇਆ, ਸੂਰਜ ਦਾ ਜਿਹੜਾ ਪੀਰੀਅਡ ਹੈ ਦਿਨ ਵੇਲੇ ਉਹ ਵਧਿਆ, ਉਹ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਜਾ ਕੇ ਬਰਫ਼ ਦੇ ਤੋਦੇ ਦੇ ਉੱਤੇ ਵੱਜੀਆਂ, ਉਹਨਾਂ ਨੂੰ ਨਿੱਘ ਮਿਲਿਆ। ਜਦੋਂ ਉਹਨਾਂ ਨੂੰ ਗਲੇਸ਼ੀਅਰ ਨੂੰ, ਜਦੋਂ ਬਰਫ਼ ਦੇ ਤੋਦੇ ਨੂੰ ਉਹ ਨਿੱਘ ਪ੍ਰਾਪਤ ਹੋਇਆ, ਉਹ ਹੌਲੀ ਹੌਲੀ ਖੁਰਨਾ ਸ਼ੁਰੂ ਹੋ ਗਿਆ। ਖੁਰ ਕੇ ਉਹ ਪਾਣੀ ਬਣ ਕੇ ਲੀਕੜ ਰੂਪ ਚ ਆ ਕੇ, ਸ਼ੇਪ ਚ ਆ ਕੇ ਉਹਨੇ ਵਗਣਾ ਸ਼ੁਰੂ ਕਰ ਦਿੱਤਾ ਸੀ ਤੇ ਪਹਿਲਾਂ ਵੀ ਉਹ ਪਾਣੀ, ਪਰ ਮੌਸਮ ਦੇ ਦੋਸ਼ ਕਾਰਨ ਉਹ ਬਰਫ਼ ਬਣ ਗਿਆ ਸੀ। ਹੁਣ ਥੋੜਾ ਜਿਹਾ ਨਿੱਘ ਮਿਲਿਆ, ਉਹ ਆਪਣੇ ਅਸਲ ਸਰੂਪ ਵਿੱਚ ਆ ਗਿਆ। ਸਾਂ ਸੀ ਪਹਿਲਾਂ ਵੀ ਪਰਮਾਤਮਾ ਹੀ, ਪਰ ਮਨ ਦੀ ਕਠੋਰਤਾ ਦਵੈਤ ਕਾਰਨ ਸਾਨੂੰ ਉਹ ਬਰਫ਼ ਦੇ ਤੋਦੇ ਵਾਂਗੂ ਅਸੀਂ ਆਪਣੇ ਆਪ ਨੂੰ ਜੁਦਾ ਸਮਝਣ ਲੱਗ ਪਏ। ਜਿਵੇਂ ਉੱਥੇ ਕਿਰਨਾਂ ਮਿਲੀਆਂ, ਇੱਥੇ ਤਪ ਦੀ ਜਦੋਂ ਤਪਸ਼ ਮਿਲਦੀ ਏ ਤੇ ਫਿਰ ਜੋਤੀ ਜੋਤ ਰਲੀ, ਉਹ ਪਾਣੀ
ਫਿਰ ਵਾਪਸ ਕਲ ਕਲ ਕਰਦਾ ਹੋਇਆ ਸਾਗਰ ਵਿੱਚ ਚੌਲ ਗਏ ਪਹੁੰਚ ਗਿਆ। ਸੰਪੂਰਨ ਥੀ ਆਰਾਮ, ਔਰ ਉਹ ਸੰਪੂਰਨ ਹੋ ਗਿਆ, ਮੁਕੰਮਲ ਹੋ ਗਿਆ, ਆਤਮਾ ਪਰਮਾਤਮਾ ਦਾ ਸਰੂਪ ਹੋ ਗਈ। ਕਥਨੀ ਕਹਿ ਭਰਮ ਨਾ ਜਾਈ, ਕੇਵਲ ਕਥਨ ਨਾਲ ਭਰਮ ਨਹੀਂ ਦੂਰ ਹੁੰਦਾ। ਸਭ ਕਥ ਕਥ ਰਹੀ ਲੁਕਾਈ ਰਹੀ, ਮੈਨੇ ਰਹਿ ਗਈ ਹੈ, ਥੱਕ ਗਈ ਹੈ, ਪਰ ਪ੍ਰਾਪਤ ਕੁਛ ਨਹੀਂ ਹੋਇਆ। ਜਾਂ ਕੋ ਗੁਰਮੁਖ ਆਪ ਬੁਝਾਈ, ਜਿਹਨੂੰ ਗੁਰੂ ਦੇ ਸਨਮੁਖ ਕਰਕੇ ਆਪ ਬਖਸ਼ਿਸ਼ ਕਰਦਾ, ਤਾਂ ਕਹਿ ਹਿਰਦੈ ਰਿਹਾ ਸਮਾਈ, ਗੁਰ ਕਿੰਚਤ ਕਿਰਪਾ ਕੀਨੀ। ਗੁਰੂ ਨੇ ਥੋੜੀ ਜਿਹੀ ਜਦੋਂ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਸਭ ਤਨ ਮਨ ਦੇ ਹਰ ਲੀਨੀ, ਉਸ ਦੀ ਸੁਰਤ ਉਸਦੇ ਇੰਦਰੇ ਸਾਰੇ ਹਰੀ ਵਿੱਚ ਲੀਨ ਹੋ ਗਏ। ਤਨ ਮਨ ਦੇ ਹਰ ਲੀਨੀ, ਕਹੋ ਕਬੀਰ ਰੰਗ ਰਾਤਾ ਮਿਲਿਓ ਜਗਜੀਵਨ ਦਾਤਾ। ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਹੁਣ ਮੈਨੂੰ ਪ੍ਰਾਪਤ ਹੋ ਗਿਆ, ਕਿਉਂਕਿ ਮੈਂ ਹੁਣ ਕੇਵਲ ਕਥਨੀ ਤੱਕ ਸੀਮਤ ਨਹੀਂ। ਇਹ ਗੱਲ ਭਗਤ ਕਬੀਰ ਜੀ ਦੀ ਮੈਂ ਐਕਸਪਲੇਨ ਕਰ ਰਿਹਾ, ਇਹ ਉਹਨਾਂ ਦੀ ਅਵਸਥਾ ਹੈ, ਖਿਮਾ ਕਰਨਾ। ਹੁਣ ਮੈਂ ਸਮਾਪਤੀ ਵੱਲ ਚੱਲਾਂ ਆਪ ਜੀ ਨੂੰ ਨਾਲ ਲੈ ਕੇ। ਗੁਰ ਕੇ ਬਚਨ ਹਿਰਦੈ ਵਸਾਏ ਮੂੜੇ, ਸੁਰਤ ਵਿੱਚ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਚਰਨਾਂ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਵਸਾਉਣ ਦਾ ਅਰਥ ਹੈ ਬਈ ਅਸੀਂ ਦਿਹਾੜੀ ਜਦੋਂ ਵਿਚਰਨੇ ਆ ਤੇ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਥੋੜਾ ਜਿਹਾ ਸੁਰਤ ਵਿੱਚ ਧਿਆਨ ਆ ਜਾਏ ਵੀ ਕਿ ਗੁਰੂ ਮੈਨੂੰ ਇਸ ਆਚਰਣ ਦੀ ਆਗਿਆ ਦਿੰਦਾ ਹੈ ਕਿ ਨਹੀਂ ਦਿੰਦਾ। ਬਸ ਇਤਨੀ ਕੋਈ ਗੱਲ ਹੈ ਰਿਲੈਕਸ ਹੋਣ ਦੀ। ਆਨੰਦਿਤ ਹੋਣ ਦਾ ਇੱਕ ਤਰੀਕਾ ਹੈ ਵੀ ਜਿਸ ਖਿੱਤੇ ਵਿੱਚ ਅਸੀਂ ਰਹਿੰਦੇ ਹਾਂ ਸਾਨੂੰ ਉੱਥੋਂ ਦੇ ਲਾਅ ਐਂਡ ਆਰਡਰ ਦੀ ਜ਼ਿਆਦਾ ਨਹੀਂ ਤੇ ਪ੍ਰਾਇਮਰੀ ਗੱਲਾਂ ਦਾ ਪਤਾ ਹੋਵੇ। ਮੈਂ ਕੋਈ ਇਸ ਤਰ੍ਹਾਂ ਦੀ ਮਿਸਟੇਕ ਨਾ ਕਰ ਪਵਾਂ ਵੀ ਰੱਬ ਨੂੰ ਫੜਿਆ ਜਾਂ। ਔਰ ਜਿਸ ਅਸੀਂ ਮਜ਼ਹਬ ਨੂੰ ਬਿਲੋਂਗ ਕਰਨੇ ਹਾਂ ਉਸ ਮਜ਼ਹਬ ਦੇ ਜਿਹੜੇ ਬੇਸਿਕ ਪ੍ਰਿੰਸੀਪਲ ਨੇ ਉਹਨਾਂ ਬਾਰੇ ਸਾਨੂੰ ਪਤਾ ਹੋਵੇ, ਉਹਦੀ ਉਲੰਘਣਾ ਨਾ ਹੋਵੇ, ਬਸ ਗੱਲ ਖਤਮ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਹੈ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ, ਗੁਰੂ ਨੂੰ ਅੰਗ ਸੰਗ ਸਮਝਣਾ, ਫਿਰ ਕੀ ਹੋਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਮੁੜੇ ਪਿਛਲੇ ਗੁਨਾਹ ਸਭ ਬਖਸ਼ ਲਿਆ। ਉਹਦਾ ਸੁਭਾਅ ਬਿਲਕੁਲ ਮਾਤਾ ਵਰਗਾ ਹੈ, ਪਿਤਾ ਵਰਗਾ ਹੈ, ਛੋਟਾ ਬੱਚਾ ਨਾ। ਤੁਸੀਂ ਕਦੀ ਵੇਖੋ ਵੀ ਜਦੋਂ ਕੋਈ ਸਾਡੇ ਨਾਲ ਤੁਹਾਡੇ ਨਾਲ ਨਾਰਾਜ਼ ਹੁੰਦਾ ਹੈ ਨਾ ਤੇ ਉਹਦਾ ਗੁੱਸਾ ਨਾ ਕਰੋ। ਤੁਸੀਂ ਕਹੋਗੇ ਕਿਉਂ? ਕਿਉਂਕਿ ਜਿਹੜਾ ਨਾਰਾਜ਼ ਹੋ ਰਿਹਾ ਨਾ ਉਹ ਆਪਣਾ ਸਮਝ ਰਿਹਾ ਹੈ। ਕਿਸੇ ਰਾਹ ਤੁਰੇ ਜਾਂਦੇ ਬੰਦੇ ਨਾਲ ਕਦੀ ਕੋਈ ਨਾਰਾਜ਼ ਹੋਇਆ? ਕਦੀ ਕੋਈ ਗੁੱਸਾ ਕਿਸੇ ਨੇ ਕੱਢਿਆ? ਅਸਲ ਵਿੱਚ ਉਹ ਅੰਦਰੋਂ ਆਪਣਾ ਮੰਨ ਰਿਹਾ, ਤੁਹਾਡੇ ਤੇ ਰੋਸ ਕਰ ਰਿਹਾ, ਤੁਹਾਡੇ ਤੇ ਨਾਰਾਜ਼ ਹੋ ਰਿਹਾ। ਹੁਣ ਮਾਂ ਨਾਲ ਬੱਚਾ ਨਾਰਾਜ਼ ਹੁੰਦਾ ਹੈ, ਕਦੀ ਕਦੀ ਗਲਤ ਆਚਰਣ ਵੀ ਕਰਦਾ, ਇੱਥੋਂ ਤੱਕ ਵੀ ਵੇਖਿਆ ਕਈ ਵਾਰ ਮਾਂ ਦੇ ਕੇਸਾਂ ਨੂੰ ਵੀ ਹੱਥ ਪਾ ਲੈਂਦਾ। ਪਰ ਹਜ਼ੂਰ ਕਹਿੰਦੇ ਨੇ ਜੇ ਅਤ ਕਰੋਪ ਕਰੇ ਕਰਤਾਇਆ ਤਾਂ ਪੀ ਚੀਤ ਨਾ ਰਾਖਸ ਮਾਇਆ। ਉਹ ਮਾਂ ਚਿੱਤ ਚ ਨਹੀਂ ਰੱਖਦੀ। ਇਸੇ ਤਰ੍ਹਾਂ ਈਸ਼ਵਰ ਦਾ ਸੁਭਾਅ ਹੈ, ਉਹ ਸਾਡੇ ਸਾਰੇ ਗੁਨਾਹ ਜਿਹੜੇ ਨੇ, ਐਬ ਨੇ, ਅਵਗੁਣ ਨੇ, ਉਹਨਾਂ ਨੂੰ ਤਾਂ ਚੇਤਾ ਰੱਖਦਾ ਹੀ ਨਹੀਂ। ਅਮਰੀ ਗਣਿਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਨ, ਕਿਉਂਕਿ ਸਾਚਾ ਸਾਹਿਬ ਸਦ ਮਿਹਰਬਾਨ। ਪਿਛਲੇ ਸਾਰੇ ਗੁਨਾਹ ਜਿਹੜੇ ਨੇ ਉਹਨਾਂ ਤੇ ਈਸ਼ਵਰ ਲੀਕ ਮਾਰ ਦਿੰਦਾ, ਉਹਨਾਂ ਨੂੰ ਧੋ ਦਿੰਦਾ, ਵੀ ਜਾ ਤੈਨੂੰ ਬਖਸ਼ਿਆ। ਕੱਲ ਕਿਸੇ ਪ੍ਰੇਮੀ ਨੇ ਮੈਨੂੰ ਹੁਕਮ ਕੀਤਾ, ਉਹ ਮੈਂ ਫਤਿਹ ਗਜਾਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਤੇ ਕਰਨਾ ਜ਼ਰੂਰੀ ਸਮਝਣਾ। ਮੈਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ, ਗੁੱਸਾ ਨਾ ਕਰਿਆ, ਮੈਂ ਨਹੀਂ ਕਰਦਾ, ਜੋੜੇ ਕਰਦੀ ਗੱਲ ਹੈ। ਤੁਸੀਂ ਇੰਨੀਆਂ ਸਿਮਰਨ ਦੀਆਂ ਗੱਲਾਂ ਕਰਦੇ ਹੋ, ਮੈਂ ਕਿਹਾ ਜੀ ਮੈਂ ਸਿਮਰਨ ਦੀ ਗੱਲ ਉਦਣ ਹੀ ਕਰਨਾ ਜਿੱਦਣ ਵਿਸ਼ਾ ਹੁੰਦਾ। ਇੱਕ ਮੈਂ ਇਹ ਵੀ ਬੇਨਤੀ ਕਰਦੇ ਹਾਂ, ਕਈ ਵਾਰੀ ਨਾ ਅਸੀਂ ਸਮਝਦੇ ਹਾਂ ਵੀ ਸ਼ਾਇਦ ਕਥਾਵਾਚਕ ਦਾ ਜੋ ਦਿਲ ਕਰਦਾ ਉਹ ਆ ਕੇ ਇੱਥੇ ਬੋਲਣਾ ਸ਼ੁਰੂ ਕਰ ਦਿੰਦਾ। ਕਥਾਵਾਚਕ ਮੈਂ ਹੋਵਾਂ ਜਾਂ ਇੱਥੇ ਕੋਈ ਵੀ ਹੋਵੇ, ਉਹ ਏਦਾਂ ਨਹੀਂ ਕਰ ਸਕਦਾ, ਉਹ ਬਾਉਂਡ ਹੁੰਦਾ। ਉਹ ਲੜੀਵਾਰ ਵਿਚਾਰ ਚੋਂ ਜੋ ਸ਼ਬਦ ਹੈ ਨਾ, ਉਹਨੇ ਕਮਰੇ ਚ ਬੈਠ ਕੇ ਉਹਨੂੰ ਉੱਥੇ ਵੇਖਿਆ ਹੁੰਦਾ, ਫਰੇਮ ਕੀਤਾ ਹੁੰਦਾ, ਉਹਨੂੰ ਉਹਨੇ ਐਕਸਪਲੇਨ, ਉਹਦੀ ਆਪਣੀ ਕੋਈ ਮਨ ਮਰਜ਼ੀ ਨਹੀਂ ਹੁੰਦੀ। ਬਾਲੀ ਵਾਰ ਅਸੀਂ ਸਮਝਦੇ ਹਾਂ ਵੀ ਇਹਦੀ ਮੌਜ ਹੈ, ਜੋ ਮਰਜ਼ੀ ਆ ਕੇ ਇੱਥੇ ਬੋਲੀ ਜਾਏ, ਏਦਾਂ ਬਿਲਕੁਲ ਨਹੀਂ ਹੁੰਦਾ, ਬਿਲਕੁਲ ਵੀ ਨਹੀਂ ਹੁੰਦਾ। ਮੈਂ ਕਿਹਾ ਜੀ ਉਹ ਕਹਿੰਦੇ ਨਹੀਂ, ਫਿਰ ਵੀ ਸਾਰੇ ਪ੍ਰਧਾਨ ਵਿਸ਼ਾ ਇੱਕੋ ਹੀ ਹੈ ਵੀ ਸਿਮਰਨ ਕਰੋ। ਮੈਂ ਕਿਹਾ ਜੀ ਠੀਕ ਹੈ, ਮੈਂ ਸਹਿਮਤ ਹਾਂ, ਕੀ ਕਰੀਏ,
ਆਖਣ ਲੱਗੇ ਭਾਵੇਂ 2 ਮਿੰਟ ਕਰਾਓ, ਨਾਮ ਜ਼ਰੂਰ ਜਪਾਇਆ ਕਰੋ। ਤੋ ਮੈਂ ਉਹਨਾਂ ਦਾ ਹੁਕਮ ਵਜਾ ਦਿਆਂ, ਜਿਹੜੇ 2-3 ਦਿਨ 4 ਦਿਨ ਰਹਿੰਦੇ ਨੇ ਤੁਹਾਡੇ ਤੋਂ ਆਗਿਆ ਲੈ ਕੇ ਫਤਿਹ ਬੁਲਾਉਣ ਤੋਂ ਪਹਿਲਾਂ, ਆਓ ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸਾਚਨ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਤਿਸਰਨ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ 'ਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲਹਿਰ 'ਚ ਲਿਖਾ ਸਕਦੇ ਹੋ ਜੀ, ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵਣ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚੇਤਾ ਮਨ ਕਾ ਸਦਕਾ ਸਰਬ ਸੁਖੋ ਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛੇ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ, ਕੀਰਤਨ, ਕਥਾ, ਵਿਚਾਰਾਂ, ਛੇ ਪੌੜੀ ਨੂੰ ਸਭ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਲਫੜ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗ 'ਚ ਵਰਤਾਉਣ ਦੀ ਆਗਿਆ ਬਖਸ਼ੋ, ਸੁਮੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ੋ, ਲਾਈ ਸ੍ਰੀ ਮੁੱਖ ਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੇ ਪਿਆਰੇ ਮੇਲ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨਦਿਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ।

ਜਿਨ ਕੋ ਵਿਧਾਤੇ ਧਰੂ ਲਿਖਿਆ ਤਿਨਾ ਰਹਿਣ ਦਿਨ ਲਿਬ ਲਾਈਐ ਹਮੈ ਮਮਤਾ ਮੋਹ ਛੁੱਟਾ ਜਾਂ ਸੰਗ ਭਇਆ ਸਾਧੇ ਜਨ ਕਹਿ ਨਾਨਕ ਮੁਕਤ ਹੋਵਾ ਹਰ ਹਰ ਨਾਮ ਅਰਾਧੇ ਕਰ ਜੋੜੇ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਭਿਨਾਸੀ ਪੁਰਖ

ਸਵਾਮੀ ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸਕੇ ਤਿਸ ਗੁਰ ਨਾਲ ਸੁਨੇਹਾ ਜਨ ਕਹੇ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇਹਾ ਦੈਤ ਸਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਘਰ ਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸਮੈ ਰਹਿਆ ਸਮਾਏ ਰਾਮ ਸਰਬੇ ਸਮਾਣਾ ਆਪ ਸਵਾਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁੱਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾਂ ਤਹਾਂ ਸਵਾਮੀ ਪਾਰ ਬ੍ਰਹਮ ਸਭ ਠਾਹੇ ਜਨ ਕਹੇ ਨਾਨਕ ਸਤਿਗੁਰ ਮਿਲਿਆ ਹਰ ਪਾਇੜਾ ਘਰ ਆਏ ਜੈ ਦੇਖਾਂ ਤਹਾਂ ਸਵਾਮੀ ਪਾਰ ਬ੍ਰਹਮ ਸਭ ਠਾਹੇ ਜਨ ਕਹੇ ਨਾਨਕ ਸਤਿਗੁਰ ਮਿਲਿਆ

0: ਜੁਗ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਿੜ ਭਾਗੀ ਆਪ ਜੀ ਨੇ ਸੰਦਵਾਨਾ ਚ ਹਾਜ਼ਰੀ ਭਰੇ ਗੁਰੂ ਸਾਹਿਬ ਜੀ ਕਿਰਪਾ ਨੂੰ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਧਰਮ ਕਰੋ ਗੁਰੂ ਸਿੱਖੀ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰੈ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੁ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅੜਾ ਹੋ ਅੜਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ, ਤਿਤ ਕਰ ਗਾਵਹ ਸੋਹਿਲਾ, ਸਿਵ ਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਾਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ ਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਬੇਸ਼।

ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਝਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਵਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰੈਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਇਨਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਣ ਕੀਤੀਆਂ, ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੁਟਾਮ ਸ਼ੁਕਰ ਹੈ। ਸੁਰੇ ਆਪ ਜੀ ਦੀ ਹਜ਼ੂਰੀ ਵਿੱਚ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸੁਰਬ ਸੁਖਾਸ ਸੁਣੇ ਸੁਹਿਲਾ ਬਾਣੀ ਦੇ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ, ਵਾਸਿਸ ਮਤ ਬਖਸ਼ਣੀ, ਆਪ ਜੀ ਦੇ ਭਾਣੇ ਚਾਰ ਪਹਿਰ ਦੇਣ, ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ, ਆਪ ਚੱਲ ਕੇ ਬਿਰਾਜ ਮਨੁ ਸੰਗਤਾਂ ਨੂੰ ਖੁਸ਼ੀਆਂ ਬਖਸ਼ਮਰ ਸਿਰ ਜਾਰ ਸਾਹਿਬ ਸ਼੍ਰੀ ਦਰਸ਼ਨ ਦਾਰੇ ਬਖਸ਼ਣੇ ਸੇ ਪਿਆਰੇ ਮੇਲ, ਜਲਾਮਲਿਆਂ ਦਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਹਰ ਗੁਰੂ ਹਰ ਗੁਰੂ ਹਰ ਗੁਰੂ ਹਰ ਗੁਰੂ ਹਰ ਗੁਰੂ ਹਰ ਗੁਰੂ ਹਰ ਗੁਰੂ ਹਰ

Guru, I, Guru,

ഇതൊരു

0: Guru. Vaheguru.
1: Vaheguru. Vaheguru. Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ ਨਾਮ, ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ।

ਕੁਨ ਸੰਗ ਬੋਹੇ ਉਧਾਰੋ ਸੁਖਮਨੀ ਸੌਖੇ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕਹਿ ਮਨ ਵਿਸਰਾਮ ਰਹਾਉ ਪ੍ਰਭ ਕਹਿ ਸਿਮਰਨ ਗਰਭ ਨਾਮ ਵਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰਹਰੈ ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਾਹ ਬਿਗਲ ਨਾ ਲਾਗੈ ਪ੍ਰਭ ਕਹਿ ਸਿਮਰਨ ਅਣ ਦਿਨ ਜਾਗੈ ਪ੍ਰਭ ਕਹਿ ਸਿਮਰਨ ਭਉ ਨਾ ਬਿਆਪੈ ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰਿ ਰੰਗ ਪ੍ਰਭ ਕਹਿ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਪ੍ਰਭ ਕਹਿ ਸਿਮਰਨ ਬਿਨਸੈ ਦੂਜਾ ਪ੍ਰਭ ਕਹਿ ਸਿਮਰਨ ਤੀਰਥ ਸਨਾਨੀ ਪ੍ਰਭ ਕਹਿ ਸਿਮਰਨ ਦਰਗਹਿ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੁਭਲਾ ਪ੍ਰਭ ਕਹਿ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨੇ ਆਪ ਸਿਮਰਾਏ ਨਾਨਕ ਤਾਹ ਕਹਿ ਲਾਗੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਉਦਰੈ ਮੂਚਾ ਪ੍ਰਭ ਕਹਿ ਸਿਮਰਨ ਤ੍ਰਿਸਨਾ ਬੁਝਿਆ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਹੁ ਸਿਮਰੈ ਸੇ ਤਨਵੰਤੇ ਪ੍ਰਭ ਕਹੁ ਸਿਮਰੈ ਸੇ ਪਤਵੰਤੇ ਪ੍ਰਭ ਕਹੁ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਹੁ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਹੁ ਸਿਮਰੈ ਸੇ ਬੇਮਹਤਾਜੇ ਪ੍ਰਭ ਕਹੁ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਹੁ ਸਿਮਰੈ ਸੇ ਸੁਖਵਾਸੀ ਪ੍ਰਭ ਕਹੁ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਹੁ ਸਿਮਰੈ ਸੇ ਪਰਉਪਕਾਰੀ ਪ੍ਰਭ ਕਹੁ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕਹੁ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਹੁ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕਹੁ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਹੁ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਹੁ ਸਿਮਰਹਿ ਤਿਨ ਅੰਧ ਘਨੇਰੇ ਪ੍ਰਭ ਕਹੁ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹ ਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨ ਘਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹਿ ਸੇ ਜਨ ਜਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚਹੁ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰ ਹਰ ਸਿਮਰਨ ਮਹਿ ਆਮ ਨਿਰੰਕਾਰ ਕਰ ਕਿਰਪਾ ਜਿਸ ਆਮ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ

ਕਾਲੀ ਉਧਾਰੇ ਅਣਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਉ ਮੈਲਾ ਮਿਲ ਕਵਨਤ ਹੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ

ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਦਿਹਾਈਏ ਨਾਮ ਤੁਲ ਕਛਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਤਰ ਬਹੁ ਸਿਮ੍ਰਤੀ ਪੇਖੇ ਸਰਬ ਡਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਤਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ

ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਾਉ ਪੀ ਹਉਮੈ ਮੈਲ ਨ ਜਾਵੇ ਹਰ ਕੇ ਨਾਮ ਸਮ ਸਰ ਕਹਿ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।

ਨਾਮ ਦਿਨ ਘੜ ਕਰ ਦੀਨਾ ਬਣੇ ਆਪਣੇ ਤੇ ਬਿਰਾ ਮਿਟਾਨਾ ਪੇਖੇ ਸਗਲ ਸਰੀਰ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇ ਤਾ ਨਾਨਕ ਪਾਪ ਨਹਿਲੇ ਪਾ ਨਿਤਨ ਕਵ ਤਨ ਤੇਰੋ ਨਾਉ ਨਿ ਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦਮਿਤ ਜਾਨ ਹੁਆ।

ਨਾਨਕ ਨਿਭੀ ਨਾਲ ਅਸਪਦੀ ਰਵਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਪ੍ਰਸਾਗ ਸੈਨ ਮੁਖਿਆ ਪਿਆਉ ਬੈਠ ਕਵ ਦਾਇਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਵ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਭਰਾਤ ਮੀਤ ਬੰਤਾ ਸੰਗ ਹੱਸ ਹੈ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਪ ਕੇ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਇਸੇ ਦੋਖ ਮੂੜ ਹੰਧ ਵਿਆਪੇ ਨਾਨਕ ਕਾਲ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨਾ ਕਰੈ ਗੁਵਾਰ ਜਾ ਕੀ ਸੇਵਾ

ਰਹਿ ਸੰਗ ਸਹਾਈ ਸੁਆਵੇ ਨਾ ਚੀਤ ਜੋ ਬਹਿਰਾਈ ਤਸ ਪ੍ਰੀਤ ਬਰੁ ਅਗੇ ਗ੍ਰਹਿ ਭੀਤਰ ਬਸੇ ਅਣਦ ਕੇਲ ਮਾਇਆ ਰੰਗ ਰਸੈ।

ਆਪਣ ਕਰ ਕਰਮ ਤੂੰ ਠਾਕਰ ਤੁਮ ਪਹਿਰ ਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਘਨੇਰੇ ਕੋਈ ਨਾ ਜਾਣੇ ਤੁਮ ਰਾਮ ਤੂੰ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਕਦਮੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ।

ਕੇ ਨਿਰਾਸ ਨਾਮ। ਧਨ ਧਨ ਤੇ ਜਨ ਜਿਹ ਘਟ ਬਸਿਓ ਹਰਨਾਓ ਨਾਨਕ ਤਾ ਕੈ ਬਲ ਬਲ ਜਾਓ। ਰਹ ਤਬਰ ਕਸਬਰ ਕਮਾਵਤ ਮਾਨਹਿ ਪ੍ਰੀਤ ਮੁਖੋਂ ਗਣ ਲਾਵਤ ਜਾਣਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ।

ಶರಣಾಗತಿ ಕರಪರ ಸಾಧ ಗುರುದೇವ ಅಷ್ಟಪದಿ ಜಿಹ ಪ್ರಸಾದ ಶಕ್ತಿ ಹೇ ಅಮೃತ ಖಾಯ ತಾಕರ ಕವರಾಖ ಮಣ ಮಾಹೇ ਜਿਹ ਪ੍ਰਸਾਦ ਸੁਗੰਧਲ ਤਨ ਲਾਵੇ ਤਿਸ ਕਵ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾੜ ਪੈਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵਹਿ ਤਿਸੇ ਤਿਆਗ ਕਤ ਅਵਰ ਲੁਭਾਵੇ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਰਵੋ ਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ

ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੀ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਬੰਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ

ਪ੍ਰਭ ਸੋ ਪ੍ਰਸੰਨ ਬੈਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਾਇਆ ਆਪੋ ਕਛੁ ਨ ਕਿਨਹੁ ਲੈ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ ਨਾਨਕਿਨ ਕੇ ਕਛੁ ਨਾਥ ਸਲੋਕ ਅਗਮੇ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਮੰਤਾ ਸਾਧਨਾ ਕੀ ਅਚਰਿਤ ਕਥਾ ਅਸਤਪਦੀ ਸਾਧ ਕੇ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੁਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੈਣ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਕਤ ਹੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ

ਸਾਧ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾ ਹੀ ਹਉ ਤਾਪ, ਸਾਧ ਕੇ ਸੰਗ ਤਰੇ ਸਵੇ ਆਪੇ ਆਪੇ ਜਾਣੇ, ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ।

ਸ਼ੁਭ ਰਹਿਣਾ ਪਾਇਆ। ਬ੍ਰਹਮ ਗਿਆਨੀ ਸਦਾ ਸਮਦਰ ਸਿੰਘ ਬ੍ਰਹਮ ਗਿਆਨੀ ਕੀ ਦ੍ਰਿਸ਼ਤੇ ਅੰਮ੍ਰਿਤ ਵਰ ਸਿੰਘ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਾਰੇ ਉਪਕਾਰੇ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ

ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕਉ ਖਵਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹਿ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਿਸੇ ਨ ਜਾਏ ਅਖਿਰ ਬ੍ਰਹਮ ਗਿਆਨੀ ਸਰਬ ਕਾਠ ਆਪ ਗੁਰੂ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾਮ ਤਰ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼

ਸੰਗਰਾਚੈ ਮਨ ਤਨੇ ਅੰਤਰ ਸਿਮਰਨ ਗੋਪਾਲ ਸਭਿ ਉਪਰ ਹੋਤ ਕਿਰਪਾਲਾ ਪਧਿੜੇ ਅਵਰਹਿ ਨਾਮ ਜਪਾਵੇ ਨਾਨਕ ਵੈਸਨੋ ਪਰਮ ਗਤ ਪਾਵੇ ਭਗਵਤੀ ਹੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਪਰਮ ਕਰ ਪੂਜੈ ਮਨ ਤੇ

ਆਤਮ ਹੈ ਸੋਧੈ। ਰਾਮ ਨਾਮ ਅਨੁਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ ਜਗ ਜੀਵੈ।

ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਧਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤੈਸਾ ਸਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਿਰਤਾ ਸਾਈ ਜੁਗਤ ਨਾਨਕ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਦ ਘਰ ਰਾਖੇ ਤੈਸਾ ਤਿਲ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰ ਦਾਇਆ ਬਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਾਣੇ ਅੰਤਰ ਪਾਰ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ ਅਸਤਪਦੀ

ਸੁਖ ਸਹਿਜ ਸਮਾਵੇ। ਆਪਣੇ ਜਨ ਕੋ ਸਾਸ ਸਾਸ ਸੰਭਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨੇ ਜਲ ਥਲ ਮਹੀਲ ਸੋਏ ਅਸ਼ਟਪਦੀ।

ਨਹੀਂ ਬਿਨਾਸ਼। ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲਿਆ ਇਕ ਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ। ਸਲੋਕ ਸੁਖੀ ਬਸੇ ਮਸਕੀਨੀ ਆਵਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀ ਅਨਾਨ ਗਰਭ ਗਲੇ ਅਸ਼ਟਪਦੀ

ਬ੍ਰਹਸਪਤੀ ਸੰਤ ਕੇ ਦੁਖਨ ਵਾਰ ਜਾ ਘਟੈ ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤਿਹੀਨ ਸੰਤ ਕੇ ਹੱਥੇ ਕਉ ਰੱਖੈ ਨ ਕੋਇ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪਿਹੀ ਤਰੈ

ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜੈ ਨਾ ਸਾਧ ਸੰਤ ਕਾ ਦੁਖੀ

ਕਾ ਕੀਆ ਜੈਸਾ ਕਰੇ ਤੈਸਾ ਗੁਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੋ ਕਿਰਪਾ ਕਰੇ ਤਿਸ ਆਪਣਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਲੋਕ ਤਰਿਹੋ ਸਿਆਣਪ ਸੁਰਜਨਹੋ ਸਿਮਰਹੋ ਹਰਿ ਹਰਿ ਰਾਏ।

ਪ੍ਰਭ ਜਾਤਾ ਸਸੋਭਾ ਬੰਦ ਸਗਲ ਸੰਸਾਰ ਉਦਰੈ ਤਨਮੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਨ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ

ਸਦਾ ਸਦਾ ਬਸੇ ਹਰ ਸੰਗ ਸਹਿ ਸੁਪਾਏ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਦੇ ਉਪਜੇ ਤੇ ਹਿਮਾਇ ਸਮਾਏ ਹੋਏ ਸੁਖ ਨਿਧਾਨ ਉਹਨੂੰ ਬਣਾਏ ਆਪਸ ਕੋ ਆਪਦੀ ਨੋ ਮਾਨ ਨਾਨਕ ਪ੍ਰਭ ਜਾਣੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ

ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਸੇ ਤਿਹੁ ਗੁਣ ਮਹਿ ਜਾਕੋ ਪ੍ਰਭਾਏ ਜਨ ਮਰੇ ਫਿਰ ਆਵੇ ਜਾਈ ਉਜਨੀ ਤਿਸ ਕੇ ਸਥਾਨ ਜੈ ਸਦਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ।

ਨਾਮ ਕਿ ਧਾਰੇ ਸਗਲੇ ਜੰਤ, ਨਾਮ ਕਿ ਧਾਰੇ ਖੰਡ ਬ੍ਰਹਿਮੰਡ, ਨਾਮ ਕਿ ਧਾਰੇ ਸਿਮਰਤ ਵੇਦ ਪ੍ਰਾਣ, ਨਾਮ ਕਿ ਧਾਰੇ ਸੁਣਨ ਗਿਆਨ ਧਿਆਨ, ਨਾਮ ਕਿ ਧਾਰੇ ਆਗਾਸ ਪਾਤਾਲ, ਨਾਮ ਕਿ ਧਾਰੇ ਸਗਲੇ ਆਕਾਰ, ਨਾਮ ਕਿ ਧਾਰੇ ਪੁਰੀਆ ਸਭ ਪਹਿਣ, ਨਾਮ ਕੈ ਸੰਗ ਉਦਰੇ ਸੁਣ ਸ੍ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਹੈ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਏ ਸਮਾਣੀ, ਸਤ ਕਰਮ ਜਾ ਕੇ ਰਤਨ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ।

ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ ਬੁਜਰਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਵਨ।

ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸ ਕਾ ਸਾਸਨ ਕਾਟਦੇ ਆਵ ਤਾਂ ਗੁਰ ਰਾਖਸ ਦੇ ਕਰ ਹਾਥ ਮਾਨ ਸ ਜਤਨ ਕਰਤ ਬਹੁ ਭਾਵ ਤਿਸਕੇ ਕਰਤ ਬਿਰਥੇ ਜਾਤ ਮਾਰੇ ਰਾਖੇ ਵਰਨ ਕੋਏ ਸਰਬ ਜੀਆ ਕਾ ਰਾਖਾ ਸੋਏ।

ਤਾਨੇ ਮਰਦਾ ਨਾਵੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੋਲੋ ਜਹਜੇ ਬਾਂਦਰ ਰਾਮ ਪ੍ਰਭ ਆਪਣੇ ਜਨ ਕੀ ਨਿਦਾਦ ਕਰੇ ਭਗਤ ਪ੍ਰਭੇ ਆਪਣੇ ਜਨ ਕੀ ਨਿਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸਿਉ ਰਹਿ

ਹਰਨਾਮਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਵ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ

ਜਨਤ ਭਇਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਿਦੇਸੇ ਪਾਉ ਚੁੱਕਾ ਨਿਜ ਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਹ ਤਿਨ ਕਿਰਪਾ ਧਾਰੀ ਸਾਧ ਸੰਗ ਜਮ ਨਾਮ ਮੁਰਾਰੀ।

ਨਾਨਕ ਤਨ ਸਾਰ ਅਸਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੀ ਉਪਾਵ ਸਾਹਿਬ ਮੀਤ ਵਿਸਾਰੋ ਚਰਨ ਕਮਲ ਜਦ ਮਹਿਰ ਧਾਰੋ

ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਡ ਉਠਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਰਿ ਹਰ ਕੀ ਸਰਣੀ ਅਣਕਿਉ

ਕਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸੇ ਪੂਰਨ ਹੋਏ ਆਸ ਭਗਤ ਭਾਏ ਆ ਤੁਮ ਪ੍ਰਗਾਸ ਤਿਤ ਕਰ ਜਾਏ ਬਸੇ ਬਨਾਸੀ ਕਹੋ ਨਾਨਕ ਖਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰ ਸੋ ਕਾਚੋ ਕਾਚਾ ਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਆਧਾਰ ਅਨਕੇ ਉਪਾਵ ਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ

ਡੂਬੇ ਸਿਆਣੇ। ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰੱਖ ਮਨ ਬਾ

ਕਮਨ ਡਰ ਕਮਨ ਕਦ ਡਰੇ ਆਪਣ ਚਲਤ ਆਪ ਕਰਨੇ ਹਰ ਨਾਨਕ ਠਾਕੁਰ ਅਗਮੇ ਅਪਾਰ ਅਬਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਉ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ

ਅੰਤਰਜਾਮੀ ਰਹਿ ਵਿਆਪ ਪ੍ਰਤ ਪਾਲੇ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੇ ਤਿਹਾਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰਮਾਨਿਆ ਕਰਨ ਹਰ ਨਾਨਕ ਗੁਜਾਨਿਆ ਜਨ ਲਾਗਾ ਹਰੇਕੇ ਨਾਇ ਤਿਸ ਕੀ ਆਸਨ ਬਿਰਥੀ ਜਾਏ ਸੇਵਕ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿੰਕਾਰ ਬੰਧਨ ਤੋਰ ਭੈ ਨਿਰਵੈਰੇ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ

ਜਨ ਕੋ ਕੋਈ ਨਾ ਪਵਿੱਤਰ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਰੂਪ ਸਫਲ ਦਰਸ਼ਨ ਸੁੰਦਰ ਹਾਰ ਰੂਪ।

ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਣ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਹਿਣ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨਕ ਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ

ਲੈ ਮਿਲਾਇ ਕਵਨ ਨਿਕਟ ਕਵਨ ਕਹੀਏ ਦੂਰੇ ਆਪੇ ਆਪ ਆਪ ਭਰਪੂਰੇ ਅੰਤਰ ਗਤ ਜਿਸੇ ਆਪ ਜਿਨ ਆਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਵਰਤਾਰਾ ਸਰਬ ਨੈਣ ਆਪੇ ਖਨਹਾਰਾ ਸਗਲ ਸਮਗਰੀ

ਪ੍ਰਭ ਕੀ ਉਹ ਤਦ ਕਰੋ ਸੰਤ ਮੀਤ ਸਾਵਧਾਨ ਏਕਾਗ੍ਰਤੀ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਨਿਰਧਾਨ ਸਰਵਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਏ ਸਥਾਨ ਬੋਰ ਨ ਹੋਏ ਆਮਨ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ

0: ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਲਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ।

ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਆਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ

ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ।

ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰੋ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮੱਤ ਪਾ

ਮਲ ਨਾਹੁ ਸਭ ਗੁਣ ਤੇਰੇ ਬੈ ਨਾਹੀ ਕੂਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖ

ਸਿਆਣਾ, ਨਾਨਕ ਆਖਣ ਸਭ ਕੋ ਆਖਿਆ ਹੈ, ਇੱਕ ਦੋ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਰਾਹੀ ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਅਪਾਓ ਜਾਣੈ, ਅਗੈ ਗਿਆ ਨਾ ਸੁਹਾਏ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨ ਕਵਾਤ, ਸਹਿਸ ਅਠਾਰਾਂ ਕਹਿਨ ਕਤੇਬਾਂ, ਅਸਲੂ ਇੱਕ ਧਾਤ।

ਤੀਸਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰੈ ਅੰਤ ਨਾ ਸਿਫਤੀ

ਤੇ ਬੜੋਹੇ, ਨਾਨਕ ਜਾਣੈ ਸਾਚਾ ਸੋਹੇ, ਜੇ ਕੋ ਆਖੇ ਬੋਲ ਵਿਗਾੜ, ਤਰਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕਿਤੇ ਬਾਮਣ ਹਾਰੇ, ਕਿਤੇ ਰਾਗ ਪਰੀ ਸਿਉਂ ਕਹੀਅਨ, ਕਿਤੇ ਗਾਵਣ ਹਾਰੇ, ਗਾਵੈ ਤਹਨੂੰ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲੇਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇਦਾਸਨ ਬੈਠੇ

ਆਖੀ ਹੈ ਏਕ ਨਾਮ ਜਗਦੀਸ਼, ਏ ਤਰਾਹਪਤ ਪਬੜੀਆ ਚੜੀਏ ਹੋਏ ਇਕੀਸ, ਸੁਣਗਲਨਾ ਆਕਾਸ਼ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ।

ਛੁਟਾ ਸੰਸਾਰ ਜਿਸਾ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਖੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਖੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਸੁਰਤੀ ਸੇਵਕ ਕੇਤੇ ਕੇਤੇ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਗੁੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਛੈ ਪਛਤਾਹੇ ਤਿੱਥੈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ

ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ ਭਾਉ ਖਲਾ ਅਗੰਤ ਬਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਆ ਸਭ

ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗਾ ਰੇਖ ਭੇ ਕਉ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤ ਓਜ ਕਹਿ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵ ਸਰਬਨਾਮ ਕਥ ਕਵਨ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਥਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਧਾਰੰਗ ਨਮੋ ਸਰਬ ਧੰਦੇ ਨਮੋ ਸਦ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਥੰਦ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਦ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਿਰ ਸ੍ਰੀ ਕੈ ਨਿਰ ਲੰਮ ਹੈ ਅਸਮ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰ ਬਨਾਲੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵੰਗ ਪਰਮ ਰੂਪੇ ਨਮੋ ਜੋਗ ਜੋਗੇ ਸਵੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵੰਗ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਨੇ ਨਮੋ ਅਸ਼ਤ੍ਰਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸੰ ਸਨਾਨੇ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧਦਾ ਬਿਧਦਾ ਬਿਰਧ ਕਰਤਾ ਅਦੋ ਉਰਧ ਅਰਧੰ ਅਗੰਗ ਓ ਕਰਤਾ
പരം പരം പരമേശ്വരം പ്രോഷ്പാലം സദാസർവദാ സിദ്ധാതാ ദയാലം അഷേദിയ ഭേദിയ നാമം കാമം സമസ്തോപരാജി സമസ്തക്താമം തേരാജോര ചാചരി ഷന്ദ ജലേ ഹ ഥലേ ഹ പീത പേഹ പ്രഭു ഹ ജൂ ഹ ദേശ ബേസ ഭുജംഗ പ്രയാദ ഷന്ദ അഗാധ്യ ബാധ്യ നന്ദി സ്വരൂപേ നമോ സർവാനേ സമസ്തി നിന്ദാനേ നമാസ്തമം നൃനാഥേ നമാസ്തമം പരമാഥേ നമാസ്തമം ഗംഗേ നമാസ്തമം പഞ്ജേ നമാസ്തമം അകാലേ നമാസ്തമം അപാലേ നമോ സർവദേശേ നമോ സർവേശേ നമോ രാജരാജേ നമോ സാസാജേ നമോ ശാശാഹേ നമോ മഹാമാഹേ നമോ ഗീതഗീതേ നമോ പ്രീതപ്രീതേ നമോ രോഗരോഗേ നമോ സുഖസുഖേ നമോ സർവരോഗേ നമോ സർവഭോഗേ നമോ സർവജീതം നമോ സർവപീതം നമോ സർവജ്ഞാനം നമോ പരമതാനം നമോ സർവമന്ത്രം നമോ സർവജന്ത്രം നമോ സർവദൃശ്യം നമോ സർവകൃശ്യം നമോ സർവരംഗേ തർവംഗീയരംഗേ നമോ ജീവജീവം നമോ ബീജബീജേ അഖിജേ അഭിജേ സമസ്തം പ്രസജേ കൃപാലം സ്വരൂപേ കുകർമ്മ പ്രണാസി സദാ സർവദാ ഹൃദ്ധ സിദ്ധം നിവാസി ചർപട് ശാന്ത പ്രസാദ് അമൃത കർമ്മേ അമൃത തർമ്മേ അഖാല ജോഗേ അചാല ഭോഗേ അചാല രാജേ അടാൽ സാജേ അഖൽ തർമ്മങ്ങളാ കർമ്മ സർവംഗ ദാത സർവംഗ ഗ്യാത സർവംഗ പാനേ സർവംഗ മാനേ സർവംഗ പ്രാണം സർവംഗ ത്രാണം സർവം പുക്ത സർവംഗ ജുഗത സർവം ദേവം സർവം പേവം സർവം കാലേ സർവംഗ പാലേ റുവാല ശാന്ത പ്രസാദ് ആദ്രുപനാദ്മൂർത്ത അജോൻ പുർഖ പാര സർമാന്തർമാൻ ദേവ അപേവാദ് ഉദാര സർപ്പാലക് സർവകാലക് സർവഗോപന കാല ജതർ തതർ വിരാജീവ തൂതൃപുരേ സാല നാമഠാമന ജാത ജാഗരൂപ്രംഗ്ന രേഖാദ് പുർഖ ഉദാര മൂർത്ത അജോൻ ആദ് അശേഖ ദേശോർണ പേഹ ജാഗരൂപരേഖന രാഗ ജതർ തതർ ദിശ വിസ ഹോയ ഫലോ അനുരാഗ് നാം ഗാംഭീന പേഖ താമുന ജായ സർമാൻ സർവത്ര മാംസദയ മാനതാഹേ ഏക മൂർത്ത അനേക ദർശന കീന രൂപ അനേക ഖേൽ ഖേൽ അഖേൽ ഖേൽ അന്തോ ഫിർ ഏക ദേ പേവനാ ജാനേ ജവേദോർക്ക തേവ രൂപ്രംഗ്ന ജാത് പാസോ ജാനേ കെ ജേവ താത്മാത്മ ജാത് ജാഗർ ജനമരണമിഹീന ചക്ര ബകർ ഭര ചതുർചക്രമാനി പൃഥ്വീന ലോക ചൗദയ കെ ബിഖേ ജഗ ജാപഹി ജയ ജാപ ആ ദേവനാദ്മൂർ തപ്യോ സ്ഥാപ്യോ സഭ ജയ താപ പരം രൂപ പുനീത മൂർത്ത പൂർണ പുർഖ പാര സർവസർവചയോ സ്യം ഭവഗണ പഞ്ജനഹാർകാലഹീന കലാ സംയുക്ത അകാൽ പുർഖദേശ തർമ്മ താമസോ പരമരാത ഭൂതലാഖേ സംഗരാഗ്ര രംഗ ജാക്കേ ജാത് പാത്ര നാമ ഗർഭഗഞ്ജന ദുഷ്ടപഞ്ജന്മുഗ്ധായ കാം ആ ഭൂപ അമേക അനുസത് ഏക് പുർഖഭൂത ഗർഭഗഞ്ജൻ സർവഞ്ജനാദൂപ അസൂത അംഗഹീന അപങ്കനാത്മേക് പുർഖ പാര സർവലായക സർവകായക സർവഗോ പ്രതപാര സർവഗന്ധ സർവന്ത സർവതയനുപേക് സർവശാസ്ത്രണ ജാനേ ജയ രൂപ്രംഗ് അരേഖ പരംവേദ പുരാൻ ജാക്കേ നേത് പാകത് നേത്ത് കോട്ട് സിമ്രത് പുരാൻ ശാസ്ത്രണ ആ വൈവോചേത് മദ്ഭാര ഷന്ദ ത്വപ്രസാദ് ഗുൻഗൻ ഉദാര മെഹമ അപാരാസൻ അപങ്കുപ്മ അനാംഗൻ പ്രകാശ് നിസൻ അനാസ് ആജാൻ ബാഹോ ഷാഹാന ഷാഹോ രാജാൻ രാജപാനാൻ പാൻ ദേവാൻ മഹാൻ ഇന്ദ്രാൻ ഇന്ദ്രബാലാൻ ബാരംകാരം കാലാൻ കാല അനുഭൂതം അപ അപങ്കത്മിത പാര ഗുൻഗൻ ഉദാര മുൻഗൺ പ്രണാം നിർഭയ നിഗാമത്വപ്രചനമിതഗത അഖണ്ഡ ആലസ്യാകർമാദസ്യാധർമ്മ സർവാപർണാഢ്യ അന്നൺബാഢ്യ ചാചുരി ശാന്ത ത്വപ്രസാദ് ഗോവിന്ദേ മുകന്ദേ ഉദാരേ അപാരേ ഹരിയങ്കരിന്ദ്രനാമയ കാമേ ഭുജംഗ പ്രയാത ശാന്ത ചതുർചക്രകർത്ത ചതുർചക്രഹർത്ത ചതുർചക്രധാന്യേ ചതുർചക്രജാന്യേ ചതുർചക്രവർത്തി ചതുർചക്രപർത്തി ചതുർചക്രപാലേ ചതുർചക്രകാലേ ചതുർചക്രപാസേ ചതുർചക്രവാസേ ചതുർചക്രമാന്യ ചതുർചക്രധാന്യ ചാചരി ശാന്തന സത്തരന മിത്രന പരമംഗ്ന പിത്രന കർമ്മംഗ്ന കായ അജന്മം അജായ ന ചിത്രേന മിത്ര പരേഹ പവിത്ര പ്രതിസ അതിശ അദൃശ അകൃശ ഭഗവതി ശാന്ത ത്വപ്രസാദ കഥതേ കേ ആശുജ ദേശാ കെ ആ പിജ ബേസാ കെ ആ ഗഞ്ച കർമ്മ കെ ആ പഞ്ച പരമ കെ ആ പിജ ലോക കെ ആദ്ശോക കെ അബ്ദ ഉദ്വർണ കെ ബിഭൂത കർണ കെ രാജം പ്രഭാ ഹെങ് ധർമ്മം തുജാ കെ ആ ശോക ഭരണ കെ സർവാപർണ കെ ജഗതം കൃതി ഹെ കെ ശത്രു ക്ഷത്രീയ കെ ബ്രഹ്മ സ്വരൂപ കെ അനുഭവനുപ കെ ആദ് അദേവ കെ ആബ് അപേവ കെ ചിത്രംഗ ബിഹീന കെ ഏക അധിന കെ രോസി രജാ കെ രഹീമേ രഹാക കെ പാക് ബേയാവ കെ ഗാബുൽ ഗാവ കെ അഫുൽ ഗുണാഹ കെ ഷാഹാന ഷാഹ കെ കാരണ ഗുരന്ദ കെ രോജി ദഹന്ദ കെ രാജഗ്രഹീമ കെ കർമ്മ ഗരീമ കെ സർവം കലിഹ കെ സർവം ദലിഹ കെ സർവത്ര മാന കെ സർവത്ര ദാന കെ സർവത്ര ഗൗണ കെ സർവത്ര പാവണ കെ സർവത്ര ദേശായ കെ സർവത്ര പേശായ കെ സർവത്ര രാജ കെ സർവത്ര സാജ കെ സർവത്ര ദീനായ കെ സർവത്ര ലീനായ കെ സർവത്ര ജാഹോ കെ സർവത്ര പാഹോ
ਕੇ ਸਰਬਤਰ ਦੇਸਾ ਹੈ, ਕੇ ਸਰਬਤਰ ਬੇਸਾ ਹੈ, ਕੇ ਸਰਬਤਰ ਕਲ ਹੈ, ਕੇ ਸਰਬਤਰ ਪਲ ਹੈ, ਕੇ ਸਰਬਤਰ ਹੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਭੇਖੀ, ਕੇ ਸਰਬਤਰ ਭੇਖੀ, ਕੇ ਸਰਬਤਰ ਕਾਜ ਹੈ, ਕੇ ਸਰਬਤਰ ਰਾਜ ਹੈ, ਕੇ ਸਰਬਤਰ ਸੁਖ ਹੈ, ਕੇ ਸਰਬਤਰ ਭੁੱਖ ਹੈ, ਕੇ ਸਰਬਤਰ ਤਰਾਣੇ, ਕੇ ਸਰਬਤਰ ਪੁਰਾਣੇ, ਕੇ ਸਰਬਤਰ ਦੇਸਾ ਹੈ, ਕੇ ਸਰਬਤਰ ਭੇਸਾ ਹੈ, ਕੇ ਸਰਬਤਰ ਮਾਨ ਹੈ, ਸਦੈਵੰਗ ਪ੍ਰਧਾਨ ਹੈ, ਕੇ ਸਰਬਤਰ ਜਾਪ ਹੈ, ਕੇ ਸਰਬਤਰ ਥਾਪਿਆ, ਕੇ ਸਰਬਤਰ ਭਾਨ ਹੈ, ਕੇ ਸਰਬਤਰ ਮਨ ਹੈ, ਕੇ ਸਰਬਤਰ ਇੰਦਰ ਹੈ, ਕੇ ਸਰਬਤਰ ਚੰਦਰ ਹੈ, ਕੇ ਸਰਬੰਗ ਕਲੀਮੇ, ਕੇ ਪਰਮੰਗ ਭੀਮੇ, ਕੇ ਆਕਲ ਅਲਾਮੇ, ਕੇ ਸਾਹਿਬ ਕਲਾਮੇ, ਕੇ ਉਸ ਨਾਲ ਵਜੂ ਹੈ, ਤਮਾਮ ਰਜ਼ੂ ਹੈ, ਮੈਸੁਲ ਸਲਾਮੇ, ਸਲੀਖੁਦ ਮਦਾਮੇ, ਗਨੀਮਲ ਸ਼ਕਸਤ ਹੈ, ਗਰੀਬਲ ਪ੍ਰਸਤ ਹੈ, ਮਿਲੰਦੁਲ ਮਕਾਨੇ, ਜ਼ਮੀਨ ਉਲ ਜ਼ਮਾਨੇ, ਤਮੀਜ ਉਲ ਤਮਾਮੇ, ਰਜੁਲ ਨਿਧਾਨੇ, ਹਰੀਫ ਉਲ ਅਜੀਮੇ, ਰਜਾਇਕ ਯਕੀਨ ਹੈ, ਅਨੇਕ ਉਲ ਤਰੰਗ ਹੈ, ਭੇਦ ਹੈ, ਅਭੰਗ ਹੈ, ਅਜੀਜ਼ ਉਲ ਨਿਵਾਜ ਹੈ, ਗਰੀਮ ਉਲ ਖਰਾਜ ਹੈ, ਨਿਰਗ ਸਰੂਪ ਹੈ, ਤ੍ਰਿਮੁਕਤ ਬਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੁਕਤ ਸੁਧਾ ਹੈ, ਸਦੈਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਅਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵ ਲਕਾਮ ਹੈ, ਦਰਬਾਰ ਸੁਰੂਪ ਹੈ, ਅਗਾਦ ਹੈ, ਅਨੂਪ ਹੈ, ਓਮੰਗਾਦ ਰੁਪੇ ਨਾ ਸੁਰੂਪੇ, ਅਨੰਗੀ ਅਨਾਮੇ, ਤ੍ਰਮੰਗੀ ਤ੍ਰਕਾਮੇ, ਤ੍ਰਵਰਗਮ ਦਰਬਾਦੇ ਅਗੰਜੇ ਅਗਾਦੇ, ਸੁਭੰਗ ਸਰਭਾਗੇ ਸੁਸਰਭਾ, ਅਨੁਰਾਗੇ ਤ੍ਰਭੁਗ ਸਰੂਪ ਹੈ, ਅਸ਼ਿਜ ਹੈ, ਅਸ਼ੂਤ ਹੈ, ਕੇ ਨਰਕੰਗ ਪ੍ਰਣਾਸ ਹੈ, ਪ੍ਰਥੁਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹੈ, ਬਿਭੁਗ ਸਰੂਪ ਹੈ, ਪ੍ਰਯੁਗਤ ਅਨੁਪ ਹੈ, ਨਿਰੁਕ ਸਦਾ ਹੈ, ਬਿਭੁਗਤ ਪ੍ਰਭਾ ਹੈ, ਅਨੁਕ ਸਰੂਪ ਹੈ, ਪ੍ਰਯੁਗਤ ਅਨੁਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਭੇਖ ਹੈ, ਲੇਖ ਹੈ, ਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਭੂਤ ਹੈ, ਤੂਤ ਹੈ, ਅਨਾਸ ਹੈ, ਉਦਾਸ ਹੈ, ਧੰਦ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਦਿੱਖ ਹੈ, ਲੇਖ ਹੈ, ਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗਮ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤਵਾ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਅੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰਗ, ਸਰਬੰਗ ਤਰਾਨੰਗ, ਸਰਬੰਗ ਕਰਮੰਗ, ਸਰਬੰਗ ਧਰਮੰਗ, ਸਰਬੰਗ ਜੁਗਤਾ, ਸਰਬੰਗ ਮੁਕਤਾ, ਰਸਾਵਲ ਛੰਦ ਤਵਾ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰਗ ਪ੍ਰਗਾਸੇ, ਅਨੰਗੰਗ ਸੁਰੂਪੇ, ਅਭੰਗੰਗ ਵਿਭੂਤੇ, ਪਰਮਾਤੰਗ ਪਰਮਾਥੇ, ਸਦਾ ਸਰਬਸਾਥੇ, ਅਗਾਦ ਸੁਰਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਭੰਗੀ ਤ੍ਰਕਾਮੇ, ਨਿਰਭੰਗੀ ਸੁਰਪੇ, ਸਰਬੰਗੀ ਅਨੁਪੇ, ਨਾ ਪੋਥਰੇ, ਨਾ ਪੁੱਤਰੇ, ਨਾ ਸੱਤਰੇ, ਨਾ ਮਿੱਤਰੇ, ਨਾ ਤਾਤੇ, ਨਾ ਮਾਤੇ, ਨਾ ਜਾਤੇ, ਨਾ ਪਾਤੇ, ਨਿਰਸਾਕੰਗ ਸਰੀਕੇ, ਮਿੱਥੋ ਅਮੀਕ ਹੈ, ਸਦੈਵੰਗ ਪ੍ਰਵਾਹ ਹੈ, ਅਜਾਇ ਹੈ, ਅਜਾ ਹੈ, ਭਗਵਤੀ ਸ਼ੰਤ ਅਥਵਾ ਪ੍ਰਸਾਦ, ਕੇ ਜ਼ਾਹਰ ਜ਼ਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਮੈਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕਿ ਉਸ ਨਾਲ ਚਿਰਾਗ ਹੈ, ਕਿ ਕਾਮਨ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦਹੰਦ ਹੈ, ਕਿ ਰਾਜਕ ਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਸੁਨਲ ਜਮਾਲ ਹੈ, ਗਰੀਮੁਲ ਖਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਰਾਸਲ ਫਿਕਨ ਹੈ, ਕਲੰਕੰ ਗੁਰਨਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਰੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਸੁਬਾਹ ਹੈ, ਕਿ ਸਾਹਿਬ ਗਰਾਹ ਹੈ, ਕਿ ਨਰਕੰਗ ਗੁਰਨਾਸ ਹੈ, ਬੈਸੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਬੈਸੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜ਼ੀਜ਼ ਹੈ, ਪਰੰਗ ਪਰਮੀਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਮੈਸੁਲ ਅਭੇਖ ਹੈ, ਜ਼ਮੀਨੁਲ ਜ਼ਮਾ ਹੈ, ਅਮੀਕੁਲ ਇਮਾ ਹੈ, ਕਰੀਮੁਲ ਕਰਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਬਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਵਿਸਾਹ ਹੈ, ਕਿ ਆਤਮ ਪ੍ਰਵਾਹ ਹੈ, ਕਿ ਅਚਲੰਗ ਅਨੰਗ ਹੈ, ਕਿ ਮਿੱਤੋ ਅਭੰਗ ਹੈ, ਮਦਭਾਰ ਛੰਦ ਤੁਹਾ ਪ੍ਰਸਾਦ, ਮਨ ਮਨ ਪ੍ਰਣਾਮ, ਗੁਣਗਰ ਮੁਦਾਮ, ਅਰ ਬਰ ਅਗੰਜ, ਹਰ ਨਰ ਪ੍ਰਪੰਜ, ਅਨਗਨ ਪ੍ਰਣਾਮ, ਮਨ ਮਨ ਸਲਾਮ, ਹਰ ਨਰ ਅਖੰਡ, ਭਰ ਨਰ ਅਵੰਡ, ਅਨੁਭਵ ਨਾਸ, ਮਨ ਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਥਲ ਮੁਦਾਮ, ਅੰਸ਼ਜ ਅੰਗ ਆਸਨ, ਅਭੰਗ ਉਪਮ ਅਪਾਰ, ਗਤ ਮਿਤ ਉਦਾਰ, ਜਲ ਥਲ ਅਮੰਡ, ਦਿਸ ਭੰਡ, ਜਲ ਥਲ ਮਹੰਤ, ਸੁਸ ਬੇਅੰਤ, ਅਨੁਭਵ ਨਾਥ, ਤ੍ਰਿਥਰ ਤੁਰਾਸ, ਆਜਾਨ ਬਾਹ ਏਕ, ਸਦਾ ਓਅੰਕਾਰਾਦ, ਕਥਨੀ ਅਨਾਦ, ਖਲਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨਾਮ, ਅੰਸ਼ ਜਗਾਤ, ਅਜਨਾਬਾਦ, ਅਨਝੰਜ ਗਾਤ, ਅਨਰੰਜਬਾਦ, ਅਨਟੁੱਟ ਭੰਡਾਰ, ਅਨਠਟ ਅਪਾਰ, ਆਡੀਠ ਸਰਮ ਅਤਟੀਠ, ਕਰਮ ਅਨਬਰਨ ਅਨੰਦਾਤਾ, ਮਹੰਤਰ ਬੋਲ, ਮਨਾ ਛੰਦ ਤਵਾ ਪ੍ਰਸਾਦ, ਕਰੁਣਾਲੇ ਹੈ, ਅਰਕਾਲੇ ਹੈ, ਖਲਖੰਡਲ ਹੈ, ਮਹਿਮੰਡਲ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਨ ਹੈ, ਸਰਬ ਉਬਾਰਨ ਹੈ, ਤ੍ਰਿਤਕੇ ਧਰਨ ਹੈ, ਜਕੇ ਕਰਨ ਹੈ, ਮਨਮਾਨੇ ਹੈ, ਜਗਜਾਨੇ ਹੈ, ਸਰਬੰਗ ਪਰ ਹੈ, ਸਰਬੰਗ ਕਰ ਹੈ, ਸਰਪਾਸੈ ਹੈ, ਸਰਵਨਾਸੈ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਅਜਪਾ ਜਪਿਆ, ਥਪਾ ਥਪ ਹੈ, ਆ ਕਰਤਾ ਕਰਤਾ, ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ, ਕਰੁਣਾ ਕਰਤਾ ਕਰਤਾ ਕਰਤਾ, ਧਰਨੀ ਤਿਰਥ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਕਰਤਾ ਕਰਤਾ, ਅਮ੍ਰਿਤਾ ਅਮ੍ਰਿਤ ਹੈ, ਅਜਵਾ ਕਰਤਾ ਅਮ੍ਰਿਤਾ ਅਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸਵੰਬਰ ਹੈ, ਵਿਸਮਰ ਕਰੁਣਾਲੇ, ਨਿਰਪਨਾਇਕ ਹੈ, ਸਰਪਾਇਕ ਹੈ, ਪਪੰਜਨ ਹੈ, ਅਰਗੰਜਨ ਹੈ, ਰਬਧਾਪਨ ਹੈ, ਜਪਜਾਪਨ ਹੈ, ਕਲੰਕ ਕਿਰਤ ਹੈ, ਸਰਵਾ ਕਿਰਤ ਹੈ, ਕਰਤਾ ਕਰੈ, ਹਰਤਾ ਹਰੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਬਰਿਆਦ ਛੰਦ।
Namo Surja Surja Namo Chandra Chandra Namo Raja Raja Namo Indra Indra Namo Andhakare Namo Tej Tej Namo Brinda Brinda Namo Bija Bija Namo Rasang Tham Sang Sandrupe Namo Param Tattang Tattang Surupe Namo Jog Joge Namo Gyan Gyan Namo Mantra Mantra Namo Dhyan Dhyan Namo Jud Jud Namo Gyan Gyane Namo Puja Puja Namo Bana Bani Namo Kalahe Karta Namo Sandrupe Namo Indra Indra Anadang Bibhute Kalanga Rupe Langa Rangke Namo Asase Namo Bang Bangke Bangizurupe Anangiya Name Trapangitra Kale Anangiya Kame Eka Shri Shanda Ajay Alaya Apay Abay Apu Aju Anas Agas Aganja Abanja Alaka Apaka Agal Diyar Alekha Bekha Anam Agam Agaha Ata Anathe Parmathe Ajoni Amoni Narage Narange Nurupe Nareke Akarmanga Parmang Aganje Alekhe Pujanga Priyad Shanda Namastul Parname Samastul Parnase Aganjul Aname Samastul Nivase Nirgamang Bibhute Samastul Surupe Kukarmang Parnase Sustarmang Bibhute Sada Sachdanan Satrang Paranasi Karimul Kurinda Samastal Nivasi Ajayb Bhute Gajayb Ganime Haryan Karin Karimul Rihime Chatrachakar Bharti Chatrachakar Bhute Swayang Swayang Bhav Subang Sarvada Sarvajukte Dugalang Paranasi Dayalang Sarupe Sada Ang Sange Abangang Bhute Chatrachakar Bharti Chatrachakar Bhute Swayang Bhav Subang Sarvada Sarvajukte Dukalang Pranasi Dayalang Surupe Sada Ang Sange Abhangang Bibhute Satnam Sri Vai Guru Sahib Ji Ek Uankar Sadguru Prasad Padshahi Dasmitva Prasad Svaye Sravaga Sudha Samo Siddhan Ke Dekh Vriyokar Jog Jati Ke Sur Surardhan Sudha Sudhadaka Sant Samo Anek Mati Ke Sare Hidhis Ko Dekh Rahyo Mat Kauna Dekhat Pran Pati Ke Sri Bhagwan ke paaye garba hunte ekartin bin ekarti ke mate matang jare jar sang anubhav tang sarang suware koot turang kurang se kudat paun ke gaun ko jatne ware bhari bujan ke bhubli vidnyav sisna jat bichare te bhay to kaha bhay bhubtand ko naage paaye padare jeet maray sab desh disan ko baaj dhool mrdang nagare gunjat gun gajan ke sundar hansat hi hai raj hazare bhoot bhavik bhavan ke bhubt कौन गने नहीं जात बिचारे श्री पा श्री भगवान भजे बिन अंत कुंद के धाम सिधारे तीर्थ नान दयाद मदान संजम नेम नेक सिख है भेद भरान कदेव करान जमीन जमान जबान के पेखा पावन आहार जति जत धार सब सब चार हजार के देखा श्री भगवान भजे बिन भुपत एक रती बिन एक न लेखा शुद्ध सबा दुरंद बास सासना दुरजान दलेंगे भारी गुमान भरे मन में कर पर्वत पंख लेना हलेंगे Tor Arin Mror Mavasan Matem Sanganman Malanga Sri Basri Bhagwan Kirbabung Tyag Jahan Nidhan Chalange Bira Par Bade Bariyar Vichare Sar Ki Tar Bashaya Tor Des Malanda Mavasan Matem Jan Ke Man Malaya Gade Gadan Kotur Nahar So Batan Chakshar Lvaya Saib Sri Sabko Sir Nag Jachak and Exek Dvaya Danab De Fenenda Nisajar Puthap Vikapan Japange Jeevichade jalmaya thalmaya palhi palmaya sab thap thapenge Puna prathapan baad jaitun paapan ke ba punj khapenge Saad samu prasan vrajag Satar sabay ablok chapenge Manam indra gijindar naratav jaun tarlok raj karayenge Kotshinan gijad gadaan anek swambar saaj barayenge Brahmeshar vishan sachipat antphasejam phas parayenge Jenar Sripat Kepra Sabak Tener Firna De Tarange Kahapayo Jo Dovlochar Mundakai Battery of Bakti Anlagayo Nath Priulia Sas Samandar Logio Perlogabayo Baskyo Bakyan Sobert Kayase Yase Sobas Betayo Saj Gauns only Hosabajan Prem Kiot in Hiprapayo Kahula Pahan Puja Tareo Sere Kahula Lenga Garelat Gayo Kahula Kurabachi the Shame Kahupashago Seasonivayo Kobutan, Gobujta, Pass, Gomertan, Gobujantayo, Kur Kriya Urjo, Sabihi Jaga, Sri Pagwan, Gopedna Payo, Kobutan, Gobujta, Pass, Gomertan, Gobujantayo, Kur Kriya Urjo, Sabihi Jaga, Sri Pagwan, Gopedna Payo, Satnam, Sri Vaiguru Sevji, Ek Uankar, Sri Vaiguru Jiki Pate, Pashai, the Sminkabibaj, Benti Chopai.

ਮੋਹੇ ਬਚਾਵੋ, ਸੁਖੀ ਬਸੈ ਮੋਰ ਪਰਵਾਰਾ, ਸੇਵਕ ਸਿੱਖ ਸਭਾ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰਿਆ, ਸਭ ਬੈਰਨ ਗੁਆ ਸੰਘਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਮਾਰੇ ਤਾਰੀਐ, ਚੁਨ ਚੁਨ ਸਤਰੁ ਮਾਰੇ ਮਾਰੀਐ, ਆਪ ਹੱਥ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਭਰਿਆ, ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ, ਰਾਖ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦੁਸ਼ਟਨ ਕੇ ਹੰਤਾ, ਤੋਹ ਪੁਰੀ ਚਤੁਰਥ ਸਕੰਤਾ, ਕਾਲ ਪਾਏ ਬ੍ਰਹਮਾ ਬਬਧਰਾ, ਕਾਲ ਪਾਏ ਸ਼ਿਵਜੂ ਅਵਥਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਭ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਨ ਜਸ਼ਨ ਬਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ, ਸਿਵਗਨ ਕੋ ਸਿਵਗੁਣ ਸੁਖ ਦੀਓ, ਸਤਰਨ ਕੋ ਬਲ ਮੋ ਬਦ ਕੀਓ, ਘਟ ਘਟ ਕੇ ਅੰਦਰ ਕੀ ਜਾਣਤ, ਭਰੇ ਭਰੇ ਕੀ ਪੀਰ ਪਛਾਣਤ, ਚਿੱਠੀ ਤੇ ਗੁੰਚਰਿਆ ਸਤੂਲਾ, ਸਬਰ ਕਿਰਪਾ ਦੁਸ਼ਟ ਕਰ ਫੁੱਲਾ, ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ, ਖਟ ਖਟ ਕੇ ਪਟ ਪਟ ਕੀ ਜਾਣੈ, ਜਬਤ ਕਰ ਕਰਾ ਕਰ ਤਾਰਾ, ਪ੍ਰਜਾ ਧਰਤਬ ਦੇਹ ਅਪਾਰਾ, ਜਵਿਆ ਕਰ ਕਰ ਤੋ ਕਬੂ, ਤੁਮ ਮੈਂ ਮਿਲਤ ਦੇਹ ਤਰਸਭ ਹੂੰ, ਜੇਤੇ ਬਦਨ ਸਿੱਠ ਸਭ ਧਾਰੇ, ਆਪੇ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ,

ਸਦਾਸ਼ਮਿਰੰਕਾਰ ਕਾਚੀ ਨਤਨੈ ਭਿਵ ਆਪ ਆਪਣੀ ਬੁਧਹਿ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਹਿਬਿਤ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੁੱਪਾ ਅੰਡਾ ਜੇਰ ਸੇਤ ਜਗੀਨੀ ਉਦਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਗਰੇ ਗੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਜੁਗਾ ਸਰੂਪ ਸਿਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਥੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤ ਜੇ ਅਸਤਵ ਸ਼ਰਣੀ ਭਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਭਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕੇ ਕਾਲ ਲਿਗਣੈ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨੇ ਹਰਹੋ ਤਾਂ ਕੇ ਤਾਪ ਤਨਕ ਮੈਂ ਹਰੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੈ ਨਾ ਕੋਈ ਏਕ ਵਾਰ ਜਿਨ ਤਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਉਹਾਰੀ ਆਪ ਹਾ ਦੇ ਲਿਓ ਉਭਾਰੀ ਸਰਬ ਠਾਵਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖਿਨ ਕੋ ਸ਼ੈ ਕਰਤਾ ਸਿਰਿ ਸੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਚਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਬਤ ਕੋਈ ਅੜਿਲ ਸੁਣੇ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਨਾ ਤਨ ਨਰ ਕੇ ਰਹਾ ਉਹ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿਸ ਭਣਿਜੈ ਅਰਦ ਸਹਿਸਮੁਨ ਤੇਨ ਕਹਿ ਜਾ ਭਾਦਰ ਸੁਧੀ ਅਸ਼ਟਮੀ ਰਬ ਵਾਰਾ ਤੀਰ ਸਦੁਰ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਹੂੰ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਗਹਿ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾ

ਤੇਰਾ ਹੈ, ਕਰਤਾ ਤੇਰਾ, ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਗਾਹੇ, ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਨੇਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਨ ਕਾਓ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਸ ਸਮਰਥ ਹੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹਰਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵਾ, ਪਾਵੇ ਤਾਂ ਸੋ ਜਨ ਦੇ, ਜਿਸ ਨੂੰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ, ਦਹਿ ਦਿਸ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਬਹਿ ਨਿਰਬਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕ ਦੁਆਰੇ ਪਾਈਐ, ਤਨ ਮਨ ਧੰਨ ਸਭ ਸਾਮ ਗੁਰ ਕਾ, ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਨੇ ਤੋਂ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤੁਸੈ ਬਿੱਟੋਂ ਜਿਨ ਮੂੰਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ, ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ, ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਗੁਆਗ ਵਖਾਣ ਹੈ, ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੂੰ ਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਲ ਮੋਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਤੂੰ ਪਾਏ ਵੇਖ ਪ੍ਰਸੰਨ ਆਇਆ, ਲਭ ਲਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਸੁਣੋ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖ ਮਾਰੂ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੱਲਿਓ ਦੇਖੀ ਬਾਲੋ ਨਿੱਖੀ ਏਤ ਮਾਰਗ ਜਾਣਾ, ਗੁਰਪ੍ਰਸਾਦ ਜਿਨੀ ਆਪ ਤਜਾਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਵੇ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਵੇ ਚੱਲੇ ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵਹੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਹਿਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿਨ ਕਹਿ ਮਨ ਵਸਿਆ, ਜਿਨ ਧਰੂੰ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਿਵਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਵਤੋਏ ਗੁਰਮੁਖ ਜਿਨੀ ਧਿਆਇਆ, ਪਿਵਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਵਤ ਸੰਗਤ ਸਬਾਈਆ, ਕਹਿਦੇ ਪਿਵਤ ਸੁਣਦੇ ਪਵਿੱਤ ਸੇ ਪਵਿੱਤ, ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜਾਏ, ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਬਾ ਸ਼ਬਦ ਲਾਗੋ ਹਰ ਸਿਉ ਰਹਾਉ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਬਜੇ ਇਹ ਸਹਿਸਾ ਇਹ ਬਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੇ ਜਨਮ ਜੂ ਹਾਰ, ਇਹ ਤਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵੇ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ,
ਫਿਰੇ ਜੋ ਬੇਤਾ ਲਿਆ। ਕਹੇ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਆ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਿਆ ਨਾ ਹੀ ਮਨਸਾ ਸਤ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦਾ ਤੇ ਆਇਆ ਅੰਤਰਿਆਤ ਮੈਂ ਸੰਭਾਲੇ। ਆਪ ਛੱਡ ਸਦਾ ਰਹੇ ਪਰਨੈ ਗੁਰਬਿਨ ਅਬਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇਖੀਆਂ ਜਾਏ। ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨਕਾਓ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹਾਉ ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਹੈ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸਚੇ ਲਾਇਆ ਭਾਉ। ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਮੈਂ ਸਾਰੀ ਹੈ ਮਨੋ ਕਿਉਂ ਮੈਂ ਸਾਰੀ ਹੈ ਏਵੜ ਦਾਤਾ। ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੇ ਪੋਹੇ ਨਾ ਸੱਕੀ। ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਮੈਂ ਸਾਰੀ ਹੈ। ਜੈਸੀ ਅਗਰ ਉਦਰ ਮੈਂ ਹੈ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ। ਹਰਾਬ ਅਮੁਲਕ ਹੈ ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਮਿੱਟੋਂ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰ ਮੈਂ ਜੇ ਮਿਲਾ ਇਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸਦਾ ਜੀਵ ਤਸਮਿਲ ਰਹੇ ਹਰ ਵਸੇ ਮਨ ਆਏ। ਹਰਾਬ ਅਮੁਲਕ ਹੈ ਭਾਗਤ ਨਾ

ਜੀਓ ਨਾ ਖਟਿਓ ਦਿਹਾੜੀ, ਇਹੋ ਤਨ ਤੇ ਨਾ ਮਿਲਿਆ ਜਨਹਾਰਾ ਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨ ਮੁਆ ਬੰਜਾਰਾ, ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਦਰ ਸਭ ਵੀਸਰੇ ਜਾਂ ਹਰ ਵਸੇ ਮਨ ਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ਼ਿਸ਼ਟਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ। ਮਨ ਚਾਓ ਭਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪ ਨਾ ਫਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ, ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰੂ ਸਿਉਂ ਚਿੱਤ ਲਾਇਆ, ਇਹ ਨਿਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ, ਹਰ ਬਿਨਾ ਵਰਨਾ ਦੇਖੋ ਕੋਈ, ਹਰ ਬਿਨਾ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨਾ ਵਰਨਾ ਕੋਈ, ਕਹੇ ਨਾਨਕੇ ਨੇਤਰਾਂ ਦੱਸੇ ਸਤਿਗੁਰ ਮਿਲੈ ਦਰਵਿਸ਼ਟ ਦੇਵ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਹੋ ਸਾਚੇ ਸੁਣਨਾ ਨੂੰ ਬਿਠਾਏ, ਸਾਚਾ ਹੈ ਸੁਣਨਾ ਨੂੰ ਬਿਠਾਏ, ਸਰੀਰ ਲਾਏ ਸੁਣੋ ਹੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋ ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ ਤਾਂ ਹਕੀਕਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਹੈ ਸੁਣਨਾ ਨੂੰ ਬਿਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਾਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸਾਚੇ ਜਿਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵਹੇ, ਇਹ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸਤ ਸੁਹਿਲਾ ਸੱਚੇ ਘਰ ਗਾਵਹੇ, ਅਣਤ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ।

ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇ ਜੈ ਜਾਏ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜ਼ਰੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਵਿਦਵਾਨਾ ਸਾਹਿਬ ਨੇ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤਾਂ ਵੱਲੋਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਨਾਮ ਜਪਿਆ ਗਿਆ, ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਦਰਸ਼ਨਦਾਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਕੀਤੇ ਸਨ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਬ ਬਾਣੀ ਦੇ ਨਿਤਨੇਮ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਆਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਸਾਧ ਸੰਗਤ ਜੀ, ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬੰਨਣਾ ਹੈ, ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲੈਬਰ 'ਚ ਲਿਖਾ ਸਕਦੇ ਹੋ ਜੀ। ਪੰਜਾਂ ਪੈਰ 'ਤੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਵੇਲਾ ਕਰੋ।

ਕੋਈ ਆਪਣੇ ਆਪ ਸਾਜਿਓ ਆਪਣੇ ਰਚਿਓ ਨਾ ਹੋ ਦੁਈ ਕਰ ਸਾਜੀਆ ਕਰ ਆਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤਸ ਦੇਵੇ ਕਰੇ ਪਸਾਉ ਤੂੰ ਜਾਣੋ ਹੀ ਸਭ ਸੇ ਦਿਲ ਐਸੇ ਦਿਨ ਗਵਾਓ ਕਰ ਆਸਨ ਡਿਠੋ ਚਾਉ ਕਰ ਆਸਨ ਡਿਠੋ ਚਾਉ।

ਪ੍ਰਤਿਭਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਰਨ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਵਣ ਵਿਭਾਨ ਕੁਦਰਤ ਪੌਣ ਪਾਣੀ ਵੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ

ਨਜ਼ਰ ਗਿਰਜਾ ਆਪਣੀ ਤਨ ਤਰੀ ਸਤਿਗੁਰ ਪਾਇਆ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵਰ ਦਾਤਾ ਕੋ ਨਹੀਂ ਸਭ ਸੁਣਾ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਸੱਚੋ

ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰੰਜਨ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਨੂੰ ਆਏ ਪਾਰ ਖੋਲੂ ਚਰਖਾ।

0: ਹੋਰ ਹਉਮੈ ਝੱਖਣਾ ਚਾਹਕ ਮਹਲਾ ਪਹਿਲਾ।
1: ਪੜ੍ਹੀਏ ਜਿੱਤੇ ਬਰਸ ਬਰਸ, ਪੜ੍ਹੀਏ ਜਿੱਤੇ ਮਾਸ, ਪੜ੍ਹੀਏ ਜਿੱਤੀ ਆਰਜਾ, ਪੜ੍ਹੀਏ ਜਿੱਤੇ ਸਾਸ। ਨਾਨਕ ਲਿਖੇ ਇੱਕ ਗੱਲ, ਹੋਰ ਹਮ ਹੈ ਚਕਮਾ ਝਾਕ ਮਹਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇ ਤਾਕੜਿਆ, ਬਹੁਤ ਇੱਜ ਭਵਿਆ ਤੇ ਤੁਲ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਇਸ ਸੰਬੰਧ ਵਿੱਚ ਜੋ ਗੁਰੂ ਘਰ ਵਿਖੇ ਅਮਰ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅਮਰ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਆਪਣੇ ਨਾਮ ਲਿਖਵਾਓ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਸਤਨਾਮ

ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ

ਪਿਆਰੇ ਕਿਉਂ ਧਨ ਸਿਜੈ ਜਾਏ ਇਹ ਤਨ ਮਾਇਆ ਪਾਹਿਆ ਪਿਆਰੇ ਨੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੁੱਲੜਾ ਪਿਆਰੇ ਕਿਉਂ ਧਨ ਸਿਜੈ ਜਾਏ।

पावे आपे ही रावे। वाहेगुरु जी का खालसा, वाहेगुरु जी की फतेह। परम सन्मान योग दसां ही पातशाहियां दी जोत सर्ब सांझीवालता दे प्रतीक शब्द गुरु धन धन श्री गुरु ग्रंथ साहिब जी महाराज जी दी पवित्र पावन हाजूरी विच सजी गुरु स्वरूप साध संगत जी बहुत ही वडभागे हो गुरु चरणा विच बराज के गुरु सवारियां तों गुरबाणी दे मिठड़े कीर्तन सरवण करके आनंद प्राप्त कर रहे सो। श्री गुरु ग्रंथ साहिब महाराज जी ने जो आज अमृत वेले श्री मुख वाक बख्शिश कीता है, आज दे ए पवित्र बचन पहले पातशाह वड्डे सतगुरु धन गुरु नानक साहिब महाराज जी दी पवित्र रचना तों उचारण कीते होए तिलंग राग अंदर धन धन श्री गुरु ग्रंथ साहिब महाराज जी दे पवित्र पावन अंग 721-722 ते दर्ज हन सुभायमान हन। विचारधीन शब्द दियां रहावलियां पंक्तियां विच हजूर दा फरमान है, हों कुर्बाना है जाओ मेहरबाना, हों कुर्बाना है जाओ, हों कुर्बाना है जाओ, तिना कह लैण जो तेरा नाओ, लैण जो तेरा नाओ, तिना कहो साध कुर्बाना जाओ। गुरुस्वारी साध संगत जी चार बार रहाव वालियां पंक्तियां विच कुर्बान शब्द हजूर ने वरत्या है जपन वालियां तो चार बार, कली रहाव वाली पंक्ति विच चार वरी परत परत के मुड़ मुड़ के सतगुरु कुर्बान जांदे ने, सदके जांदे ने, हे मेहरबान मैं सदके जांदा हां, मैं सदके जांदा हां, मैं कुर्बान जांदा हां, मैं कुर्बान जांदा हां उन्हां तों जिहड़े तुहाडा नाम जपदे ने। भाव स्पष्ट है, बहुत ज्यादा कंप्लीकेटेड अल्फाज नहीं। गुरु नानक साहब सच्चे पातशाह जपण वालियां तों सदके जपण वालियां तों कुर्बान जा रहे ने, क्योंकि जपण वालियां दी अवस्था, जपण वालियां दी रिसाई, जपण वालियां दी पहुंच कोई जपण वाला ही समझ सकता है। किसी मनुख ने किसी फील्ड विच पीएचडी कीती होवे ते मेरे वर्गा किसी पट्ठे ते ਇੱਟਾਂ ਵਾਸਤੇ ਮਿੱਟੀ ਗੁੰਨ ਰਿਹਾ ਹੋਵੇ ਤੇ ਉਹ ਉਹਦੇ ਕੋਲ ਜਾ ਕੇ ਖੜਾ ਹੋ ਕੇ ਕਵੇ ਵੀ ਮਿੱਤਰ ਮੈਂ ਪੀ ਐਚ ਡੀ ਕੀਤੀ ਹੈ, ਉਹਨੂੰ ਵਿਚਾਰੇ ਨੂੰ ਪੀ ਐਚ ਡੀ ਦੀ ਫੁੱਲ ਫਾਰਮੇਸ਼ਨ ਵੀ ਨਹੀਂ ਆਉਂਦੀ, ਉਹਨੂੰ ਕੀ ਫਰਕ ਪੈਂਦਾ, ਉਹ ਕਹਿੰਦਾ ਕੀਤੀ ਰੱਖ। ਪਰ ਜਿਹਨੇ ਕੋਈ ਮਸ਼ਕਤ ਕੀਤੀ ਹੈ, ਕੋਈ ਪੜ੍ਹਿਆ ਹੈ, ਬਹੁਤਾ ਨਹੀਂ ਪੜ੍ਹਿਆ ਭਾਵੇਂ ਥੋੜ੍ਹਾ ਹੀ ਪੜ੍ਹਿਆ ਹੈ, ਉਹਨੂੰ ਜਦੋਂ ਕੋਈ ਕਹਿੰਦਾ ਮੈਂ ਟ੍ਰਿਪਲ ਐਮ ਏ ਹਾਂ, ਮੈਂ ਐਮ ਫਿਲ ਕੀਤੀ ਹੈ, ਮੈਂ ਪੀ ਐਚ ਡੀ ਕੀਤੀ, ਉਹਦਾ ਮੱਥਾ ਠਣਕਦਾ ਭਾਈ ਇਹ ਬੜੀ ਮਿਹਨਤ ਦਾ ਕੰਮ ਹੈ।
ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਇਸ ਮੁਸ਼ਕਤ ਵਿੱਚ ਗੁਜ਼ਰ ਜਾਂਦਾ ਹੈ। ਵਾਹਿਗੁਰੂ ਸਮੱਤ ਬਖਸ਼ੇ ਸਾਨੂੰ। ਮੈਂ ਅਰਜ਼ ਕਰ ਰਿਹਾ ਸਾਂ, ਜਪਣ ਵਾਲਿਆਂ ਦਾ ਕਦਰ, ਜਪਣ ਵਾਲਿਆਂ ਤੋਂ ਸਦਕੇ ਜਪਣ ਵਾਲੇ ਜਾਂਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਨੇ। ਇਸੇ ਪ੍ਰਕਾਰ ਇੱਕ ਥਾਂ ਤੇ ਭਗਤ ਕਬੀਰ ਜੀ ਵੀ ਜਪਣ ਵਾਲਿਆਂ ਤੋਂ ਬਲਿਹਾਰ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਚ ਜਦੋਂ ਅਸੀਂ ਬਚਨ ਪੜ੍ਹਨੇ ਆ, ਕਿਸੇ ਵੀ ਰਾਗ ਦੀ ਸ਼ੁਰੂਆਤ ਹੁੰਦੀ ਏ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਬਚਨ ਆਉਂਦੇ ਨੇ। ਕ੍ਰਮਵਾਰ ਪੰਜ ਗੁਰੂ, ਛਿਆ ਗੁਰੂਆਂ ਦੀ, ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਹੋ ਜਾਏਗੀ। ਫਿਰ ਚਲੋ ਅਗਲੇ ਕੋਈ ਲੰਬੇਰੀ ਬਾਣੀ, ਅਸ਼ਟਪਦੀਆਂ ਨੇ, ਛੰਤ ਨੇ, ਉਹ ਹੋਣਗੇ। ਜਦੋਂ ਇਹ ਸਭ ਕੁਝ ਸਮਾਪਤ ਹੋ ਜਾਏਗਾ, ਭਗਤਾਂ ਦੀ ਵਾਰੀ ਆਵੇਗੀ ਤੇ ਸਭ ਤੋਂ ਪਹਿਲਾਂ ਭਗਤ ਕਬੀਰ ਦੀ ਬਾਣੀ ਉੱਥੇ ਦਰਜ ਹੋ, ਜੇ ਉਸ ਰਾਗ ਵਿੱਚ ਹੈ ਤੇ, ਕਿਉਂਕਿ ਨਿਯਮ ਕਿਤੇ ਕਿਤੇ ਕੰਮ ਨਹੀਂ ਵੀ ਕਰਦਾ। ਤੋ ਉਹਨਾਂ ਭਗਤਾਂ ਵਿੱਚੋਂ ਸਭ ਤੋਂ ਜ਼ਿਆਦਾ ਬਚਨ ਉਹਨਾਂ ਦੇ, ਸਭ ਤੋਂ ਪਹਿਲਾਂ ਬਚਨ ਉਹਨਾਂ ਦੇ ਲਿਖੇ ਜਾਂਦੇ ਨੇ। ਭਗਤ ਕੋਈ ਵੀ ਘੱਟ ਸਤਿਕਾਰਯੋਗ ਨਹੀਂ, ਪਰ ਕਬੀਰ ਸਾਹਿਬ ਦੀ ਕਿਆ ਬਾਤ ਹੈ। ਆਪ ਜੀ ਦਾ ਫਰਮਾਨ ਹੈ, ਜੋ ਜਨ ਲੇ ਖਸਮ ਕਾ ਨਾਓ, ਤਿੰਨ ਕੈ ਸਦ ਬਲਿਹਾਰੇ ਜਾਓ। ਭਾਈ ਜਿਹੜੇ ਖਸਮ ਪ੍ਰਭੂ ਦਾ ਨਾਮ ਜਪਦੇ ਨੇ, ਮੈਂ ਉਹਨਾਂ ਤੋਂ ਹਮੇਸ਼ਾ ਬਲਿਹਾਰ ਜਾਂਦਾ ਹਾਂ। ਜੋ ਜਨ ਲੇ ਖਸਮ ਕਾ ਨਾਓ, ਤਿੰਨ ਕੈ ਸਦ ਬਲਿਹਾਰੇ ਜਾਓ, ਸੋ ਨਿਰਮਲ ਨਿਰਮਲ ਹਰ ਗੁਣ ਗਾਵੇ। ਇਹ ਦੋ ਵਾਰਾਂ ਨਿਰਮਲ ਨਿਰਮਲ ਆਵੇਗਾ, ਪਰ ਇੱਥੇ ਇਹਨਾਂ ਦੋ ਨਿਰਮਲ ਵਰਡਿੰਗ ਵਿੱਚ ਵਿਸ਼ਰਾਮ ਦੇਣਾ ਪਏਗਾ। ਸੋ ਨਿਰਮਲ ਕੌਮਾ ਨਿਰਮਲ ਹਰ ਗੁਣ ਗਾਵੇ। ਜਿਹੜਾ ਵਾਹਿਗੁਰੂ ਦੇ ਨਿਰਮਲ ਹਰੀ ਗੁਣ ਗਾਏਗਾ, ਨਾਮ ਜਪੇਗਾ, ਸਿਫ ਸਲਾਹ ਕਰੇਗਾ, ਉਹ ਵੀ ਨਿਰਮਲ ਹੋ ਜਾਏਗਾ। ਕਿਉਂ? ਇੱਕ ਸਿਧਾਂਤ ਹੈ ਗੁਰਮਤ ਦਾ ਸਾਧ ਸੰਗਤ, ਉਹ ਸਿਧਾਂਤ ਇਹ ਹੈ, ਬਿਲਕੁਲ ਬਰੀਫ ਜਿਹਾ ਔਰ ਸਮਝਣ ਵਾਲਾ, ਜੈਸਾ ਸੇਵੈ ਤੈਸਾ ਹੋਏ। ਤੁਸੀਂ ਜਿਸ ਤਰ੍ਹਾਂ ਦੇ ਇਸ਼ਟ ਦੀ ਆਰਾਧਨਾ ਕਰੋਗੇ, ਤੁਸੀਂ ਉਸ ਤਰ੍ਹਾਂ ਦੇ ਹੋ ਜਾਓਗੇ। ਜਿਵੇਂ ਅਸੀਂ ਕਿਸੇ ਵਿਅਕਤੀ ਨੂੰ ਪ੍ਰਸੰਨ ਕਰ ਲਈਏ ਤੇ ਉਹ ਕੀ ਕਰੇਗਾ, ਉਹਦੇ ਕੋਲ ਜੋ ਕੁਝ ਹੈ ਵੱਧ ਤੋਂ ਵੱਧ, ਜੇ ਉਹ ਬੜਾ ਤੁਹਾਡੇ ਤੇ ਪ੍ਰਸੰਨ ਹੋਵੇ ਤੇ ਆਪਣਾ ਸਾਰਾ ਕੁਝ ਤੁਹਾਨੂੰ ਦੇ ਦੇਗਾ। ਇਸੇ ਤਰ੍ਹਾਂ ਜੈਸਾ ਸੇਵੈ ਤੈਸੋ ਹੋਵੇ, ਤੈਸਾ ਹੋਵੇ। ਜੇ ਪਰਮਾਤਮਾ ਦਾ ਸਿਮਰਨ ਕਰਾਂਗੇ ਤੇ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ, ਜੇ ਨਿਰਮਲ ਦਾ ਗੁਣ ਗਾਵਾਂਗੇ ਤੇ ਮਨੁੱਖ ਨਿਰਮਲ ਹੋ ਜਾਂਦਾ। ਇਹਨੂੰ ਥੋੜਾ ਜਿਹਾ ਸਮਝਣ ਲਈ ਮੈਂ ਬੇਨਤੀ ਕਰਦੇ ਹਾਂ। ਇਸ਼ਟ ਅਕਾਲ ਪੁਰਖ ਨੂੰ ਹੀ ਬਣਾਉਣਾ, ਉਦੋਂ ਘੱਟ ਨਹੀਂ ਕਿਸੇ ਨੂੰ ਬਣਾਉਣਾ। ਸਮਝਣ ਵਾਲੀ ਗੱਲ ਇਹ ਹੈ ਵੀ ਜਿਹਦੀ ਆਈ ਜੀ ਨਾਲ ਯਾਰੀ ਬਣ ਜਾਏ, ਉਹਨੇ ਸਿਪਾਹੀ ਜੀ ਤੋਂ ਕੀ ਲੈਣਾ, ਸਿੱਧੀ ਹੋਈ ਗੱਲ ਕਰੇ ਸੁਪਰੀਮ ਪਾਵਰ ਨਾਲ। ਹੇਠਾਂ ਕਿਸੇ ਨੂੰ ਰਿਝਾ ਵੀ ਲਾਂਗੇ ਤੇ ਉਹ ਆਪਣੇ ਵਰਗਾ, ਆਪਣੇ ਕੋਲ ਜੋ ਹੈ ਉਹ ਦਏਗਾ, ਇਦੂ ਵੱਧ ਨਹੀਂ ਦਏਗਾ। ਇੱਕ ਸ਼ਬਦ ਮੈਂ ਤੁਹਾਡੀ ਨਜ਼ਰ ਕਰਾਂ ਤਾਂ ਕਿ ਤੁਹਾਡੀ ਖਾਤਰ ਹੋਵੇ। ਸੋ ਨਿਰਮਲ ਕੌਮਾਂ ਨਿਰਮਲ ਹਰ ਗੁਣ ਗਾਵੇ। ਸੋ ਭਾਈ ਮੇਰਾ ਮਨ ਭਾਵੇ, ਉਹ ਵੀਰ ਮੈਨੂੰ ਬੜਾ ਚੰਗਾ ਲੱਗਦਾ ਹੈ ਜਿਹੜਾ ਵਾਹਿਗੁਰੂ ਦੀ ਸਿਫ ਸਲਾਹ ਕਰ ਕਰਕੇ ਵਾਹਿਗੁਰੂ ਵਾਂਗੂ ਨਿਰਮਲ ਹੋ ਜਾਂਦਾ ਹੈ। ਵਾਹਿਗੁਰੂ ਨਿਰਮਲ ਹੈ, ਜਿਹੜਾ ਸਿਮਰਨ ਕਰੇ ਉਹ ਵੀ ਨਿਰਮਲ ਹੋ ਜਾਂਦਾ ਹੈ। ਪੈਰੋ ਭੂਤ ਸੀਤਲਾ ਤਾਵੇ, ਖਰ ਬਾਹਨ ਉਹ ਛਾਰ ਉਡਾਵੇ। ਇਹ ਜਿਹੜਾ ਭੈਰੋ ਹੈ, ਇਹਨੂੰ ਭੂਤਾਂ ਦਾ ਦੇਵਤਾ ਮੰਨਿਆ ਗਿਆ ਸਾਧ ਸੰਗਤ। ਤੇ ਖਰ ਬਾਹਨ ਉਹ ਛਾਰ ਉਡਾਵੇ, ਖਰ ਕਹਿੰਦੇ ਖੋਤੇ ਨੂੰ, ਵਾਹਨ ਕਹਿੰਦੇ ਕਨਵੈਂਸ ਨੂੰ।
जे भैरो दी कोई उपासना करके उनू खुश कर लै ते वह भूतां दा गुरु है, भूत बना देगा, भाव बेताला जिहा मनुख हो जाएगा, जीवन अनुशासन विच नहीं रहेगा। ते शीतला धावै कोई इस तरह वह पूजा करते ने बना इटां जिहा रख के ते उहदी सवारी गधे की मनी वह तुहानू ज्यादा प्रसन्न होगी तो कहेगी मेरी कन्वेंस लै जाओ। अच्छा जे उन्हें दे दिता खोता तो असी उत्ते चढ़ गए तो साढ़े उत्ते दे खोते ते उन्हूं बिठाते ने जिदे तो कोई बहुत वड्डी अवग्या हो जाए, ये कोई मान वाली गल नहीं, उन्हूं प्रसन्न करके प्राप्त भी किया तो की किया। ये थोड़ा भी गुरु नूं प्रसन्न कर लिया भी थोड़ी बहुती कथा सिख लई, कीर्तन सिख लिया, तो गुरु ने आख्या तेनू मैं जहाजा ते सैर कराना, तू शब्द नाल जुड़ गया, वह तो खोते नाल ही जुड़ेगी। ये तो गुरु ही है जिहड़ा नमाणियां नूं भी माण बख्श दिंदा है, आ तू देशां विदेशां विच तखत ते बैठ, आ तू बैल गड्डी ते नहीं टांगे ते नहीं तेनू जहाज ते बिठाना, तू मेरे शब्द नूं समझण दा यतन कीता, तू मेरे शब्द नूं समझाण दा यतन कीता, नहीं तो फिर खार बाहन वह इशार उड़ावे हों तो एक रमैया लै हो आन देव बदलावन दै हो, मैनू तो सिर्फ एक सोहने परमात्मा जी चाहिए ने, बदले विच सारे देवते मेरे को लै लो। शिव शिव करते जो नर त्यावे बरद चढ़े डोरू डमकावे, वह कहिंदे ढगे दे उत्ते बलाकी मार के बैठदा है, हाथ विच डमरू है, गल विच सप ने, पिंडे ते सवा है, ते जे उन्हूं प्रसन्न कर लिया ते गुरबाणी विच बचन है भी वह तुहानूं अपना ढग्गा दे देगा, गल च सप पा लिया जे पिंडे ते सवा मारे च मान वाली कि गल है, तो जलूस कढ़न वाली गल है। महामाई की पूजा करे, महामाई नूं प्रसन्न कर लिया, ते नरसै नार होए ओ तरै, ओ ते इस्त्री है ते तुसी मनुख तो पुरख तो इस्त्री बन जाओगे, क्यों बन जाओगे, क्योंकि जैसा सेवै तैसो होवे। तू कईत ही आद भवानी, भवानी बारे तुसी कहिंदे हो बड़ा कुछ देंदी है पर मुक्ति नहीं दे सकती, मुक्त की बरिया कहा छुपानी, पर इत्थे ते गां दियां गल्लां ने मुक्त बपरी पी ज्ञानी त्यागे। इस लई सो निर्मल निर्मल हर गुण गावे, सो भाई मेरा मन पावे, जेडे सिमरन करदे ने ओ मेरे वीर ने, मैनू बड़े चंगे लगदे ने। जे घट राम रहया भरपूर, जिस हिरदे विच वैगुरु पूरी तरह निवास कर गया, तिन की पग पंकज हम धूर, उन्हां दे सोहणे चरण कमलां दी मैं चरण धूड़ बन जावां, कौल फुल वर्गे उन्हां दे सुंदर चरण जेड़े ने मैं उन्हां दी धूड़ बन जा, ये भी मेरी खुशकिस्मती होवेगी। जात जुलाहा मत का तीर, भावे मेरी जात जुलाहा है, भावे लोगां दी निगाह विच कबीर साहब कहिंदे मेरी जात जुलाहा नीवी जात है, सहज सहज गुण रमै कबीर, पर मैं आत्मक अडोलता विच टिक के उस वैगुरु दी सिफ सलाह कर रहा हां, मैं सत्कार करदा हां, बलिहार जांदा हां उन्हां भरावां तों उन्हां वीरां तों जिहड़े नाम जपदे ने। अज वड्डे सतगुरु गुरु नानक साहब भी जाच दस रहे ने ते कह रहे ने चलिया जे तू जपदा नहीं ते जपण वालियां तो सदके ही जाया कर, जपण वालियां दा सत्कार ही कर लिया कर, जपण वालियां नूं हला शेरी दे छड्या करो, महापुरशो तुहाडे ते बड़ी किरपा है, साथों ते जपिया ही नहीं जांदा। ते आख्या कर हो कुर्बान जाओ मेहरवान, मेहरवान जी मैं कुर्बान जावां, किदे तो कुर्बान जावां, वो इसे बंद विच अगे दस्या,
ਹਉ ਕੁਰਬਾਨੈ ਜਾਉ ਮਿਹਰਬਾਨਾ।

ਦੀ ਪ੍ਰਾਰੰਭਤਾ ਕੀਤੀ ਹੈ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਹਿ ਕੇ ਲਿਖਵਾਇਆ ਭਾਈ ਜੀ ਲਿਖੋ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਤਿਲੰਗ ਰਾਗ ਵਿੱਚ ਇਹ ਪਹਿਲੇ ਪਾਤਸ਼ਾਹ ਸਭ ਤੋਂ ਵੱਡਾ ਸਤਿਗੁਰ ਨਾਨਕ ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਦਰੀ ਇੱਕ ਨਾਮ ਧਰਮ ਉਹ ਚਿਰਾਗ ਜਿਨੇ ਕਲਯੁਗ ਦੇ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਕੇ ਲੋਕਾਂ ਨੂੰ ਭਰਮਾਂ ਵਹਿਮਾਂ ਚੋਂ ਬਾਹਰ ਕੱਢ ਦਿੱਤਾ ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਔ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਵਾਬ ਸੇ ਅਲਾਮਾ ਇਕਬਾਲ ਇਸਲਾਮ ਦਾ ਪ੍ਰਸਿੱਧ ਵਿਦਵਾਨ ਉਹ ਕਹਿੰਦਾ ਲੋਗੋ ਫਿਰ ਰਾਏ ਭੋਏ ਦੀ ਤਲਵੰਡੀ ਚੋਂ ਇੱਕ ਆਵਾਜ਼ ਬੁਲੰਦ ਹੋਈ ਸਦਾ ਸਦਾ ਮੈਨੇ ਵਾਇਸ ਸਦਾ ਮੈਨੇ ਆਵਾਜ਼ ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਪੰਜਾਬ ਚੋਂ ਇੱਕ ਤੌਹੀਦਵਾਦ ਦਾ ਮੈਸੇਜ ਆਇਆ ਇੱਕ ਈਸ਼ਵਰਵਾਦ ਦਾ ਮੈਸੇਜ ਆਇਆ ਭਾਈ ਕੀਰਤਨ ਪੂਜਾ ਤੋਂ ਉੱਪਰ ਉੱਠ ਕੇ ਕਰਤੇ ਦੀ ਪੂਜਾ ਨਾਲ ਜੁੜੋ ਔਰ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ ਇਸ ਖਿੱਤੇ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਇਹਨਾਂ ਖਵਾਬਾਂ ਤੋਂ ਬਚਾ ਲਿਆ ਭਾਵ ਜੋ ਕੀਰਤਨ ਪੂਜਾ ਵਿੱਚ ਲੱਗੇ ਹੋਏ ਸਨ ਐਸੇ ਦੀਨ ਦਿਆਲ ਸਤਿਗੁਰੂ ਦਾ ਇਹ ਬਚਨ ਘਰ ਤੀਜਾ ਤੀਜਾ ਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਦਰਗਾਹੀ ਬੋਲ

ਪਿਆਰੇ ਕਿਉਂ ਦਾ ਨਸੇਜੈ ਜਾਏ। ਰਹਾਉ ਵਾਲੀਆਂ ਪੰਕਤੀਆਂ ਵਿੱਚ ਤੇ ਗੁਰੂ ਨਾਨਕ ਸਾਹਿਬ ਜਪਣ ਵਾਲਿਆਂ ਤੋਂ ਸਦਕੇ ਜਾਂਦੇ ਨੇ। ਸਵਾਲ ਇਹ ਪੈਦਾ ਹੁੰਦਾ ਹੈ ਵੀ ਤੁਸੀਂ ਦੇ ਸਾਰੇ ਗਿਆਨੀ ਕਹਿੰਦੇ ਹੋ ਵੀ ਬਾਕੀ ਸ਼ਬਦ ਰਹਾਉ ਵਾਲੀ ਪੰਕਤੀ ਦੀ ਪਰਿਕਰਮਾ ਕਰਦਾ, ਉਹਦੀ ਵਿਆਖਿਆ ਕਰਦਾ। ਉੱਥੇ ਕਹਿ ਰਹੇ ਨੇ ਮੈਂ ਜਪਣ ਵਾਲਿਆਂ ਤੋਂ ਸਦਕੇ ਹਾਂ, ਇੱਥੇ ਕਹਿ ਰਹੇ ਨੇ ਇਹ ਤਨ ਮਾਇਆ ਪਾਇਆ ਪਿਆਰੇ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਇਹਨਾਂ ਦਾ ਜੋੜ ਕੀ ਹੈ? ਹਾਂਜੀ ਜੋੜ ਹੈ। ਕੀ ਜੋੜ ਹੈ? ਉੱਥੇ ਮਹਾਰਾਜ ਕਹਿ ਰਹੇ ਨੇ ਵੀ ਜਪਣ ਵਾਲਿਆਂ ਤੋਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਸਦਕੇ ਜਾਣਾ, ਬਲਿਹਾਰ ਜਾਣਾ, ਕੁਰਬਾਨ ਜਾਣਾ। ਕਹਿਣ ਲੱਗੇ ਮਹਾਰਾਜ ਜਿਨ੍ਹਾਂ ਤੋਂ ਤੁਸੀਂ ਕੁਰਬਾਨ ਜਾ ਰਹੇ ਹੋ ਉਹ ਤੇ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਪ੍ਰਵਾਨ ਹੀ ਹੋਣਗੇ। ਤਾਂ ਹਜ਼ੂਰ ਨੇ ਸੁਖਨ ਫਰਮਾਏ, ਕਹਿਣ ਲੱਗੇ ਉਹ ਪ੍ਰਵਾਨ ਨੇ, ਤਾਂ ਹੀ ਤੇ ਮੈਂ ਉਹਨਾਂ ਤੋਂ ਸਦਕੇ ਜਾਣਾ ਪਿਆ। ਤੇ ਮਹਾਰਾਜ ਅਸੀਂ ਪ੍ਰਵਾਨ ਕਿਉਂ ਨਹੀਂ ਗੇ? ਤਾਂ ਫਿਰ ਹਜ਼ੂਰ ਸਾਨੂੰ ਸਾਡੀ ਉਕਾਈ ਦੱਸਦੇ ਨੇ। ਕਹਿਣ ਲੱਗੇ ਤੁਸੀਂ ਕੀ ਕੀਤਾ? ਜਿਵੇਂ ਪਤੀ ਦੀ ਦ੍ਰਿਸ਼ਟੀ ਵਿੱਚ ਪਤਨੀ ਨੇ ਪ੍ਰਵਾਨ ਚੜ੍ਹਨਾ ਹੋਵੇ ਤੇ ਉਹ ਸੱਜਦੀ ਹੈ, ਧੱਜਦੀ ਹੈ, ਸੁੰਦਰ ਬਸਤਰ ਪਾਉਂਦੀ ਹੈ, ਸ਼ਿੰਗਾਰ ਕਰਦੀ ਹੈ, ਸੋਹਣੇ ਬੋਲ ਬੋਲਦੀ ਹੈ, ਅੱਛੇ ਹਾਵ ਭਾਵ ਕਰਦੀ ਹੈ। ਇਸ ਤਰ੍ਹਾਂ ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਉਹ ਪੁਰਖ ਹੈ ਤੇ ਅਸੀਂ ਉਹਦੀਆਂ ਇਸਤਰੀਆਂ ਵਾਂ, ਤੇ ਸਾਨੂੰ ਵੀ ਸ਼ਿੰਗਾਰ ਉਹ ਕਰਨਾ ਚਾਹੀਦਾ ਜਿਹੜਾ ਉਹਨੂੰ ਚੰਗਾ ਲੱਗੇ, ਉਹ ਨਹੀਂ ਕਰਨਾ ਚਾਹੀਦਾ ਜਿਹੜਾ ਉਹਨੂੰ ਚੰਗਾ ਨਾ ਲੱਗੇ। ਜੀ ਉਹਨੂੰ ਚੰਗਾ ਕਿਹੜਾ ਨਹੀਂ ਲੱਗਦਾ? ਕਹਿਣ ਲੱਗੇ ਸ਼ਿੰਗਾਰ ਵਿੱਚ ਸਭ ਤੋਂ ਪ੍ਰਧਾਨ ਸ਼ਿੰਗਾਰ ਹੁੰਦਾ ਬਸਤਰ, ਕੱਪੜੇ। ਤੇਰੇ ਕੱਪੜੇ ਠੀਕ ਨਹੀਂ। ਹਜ਼ੂਰ ਕਹਿਣ ਲੱਗੇ ਤੇਰੇ ਕੱਪੜੇ ਠੀਕ ਨਹੀਂ। ਮਹਾਰਾਜ ਮੇਰੇ ਕੱਪੜਿਆਂ ਨੂੰ ਕੀ ਹੋਇਆ? ਤਾਂ ਹਜ਼ੂਰ ਕਹਿਣ ਲੱਗੇ ਜਿਹੜਾ ਤਨ ਰੂਪੀ ਕੱਪੜਾ ਹੈ ਨਾ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ। ਇਸ ਤਨ ਨੂੰ ਮਾਇਆ ਦੀ ਪਾ ਦੇ ਕੇ ਤੇ ਲੋਭ ਦੇ ਰੰਗ ਵਿੱਚ ਤੂੰ ਰੰਗ ਕੱਤਿਆ, ਤੇ ਮਾਇਆ ਦੀ ਪਾ ਦੇ ਕੇ ਲੋਭ ਦੇ ਰੰਗ ਵਿੱਚ ਰੰਗਿਆ ਹੋਇਆ ਕੱਪੜਾ ਤੇਰੇ ਪਤੀ ਪਰਮੇਸ਼ਵਰ ਨੂੰ ਚੰਗਾ ਨਹੀਂ ਲੱਗਦਾ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਇਹ ਤੇਰਾ ਤਨ ਰੂਪੀ ਚੋਲਾ, ਇਹ ਤੇਰੀ ਜ਼ਿੰਦਗੀ ਉਸ ਕੰਤ ਨੂੰ ਚੰਗੀ ਨਹੀਂ ਲੱਗਦੀ। ਇਸ ਲਈ ਕਿਉਂ ਧਨ ਸੇਜੈ ਜਾਏ। ਇਹ ਜਿਹੜੀ ਜੀਵ ਇਸਤਰੀ ਹੈ ਇਹ ਕਿਵੇਂ ਸੇਜ ਦੇ ਉੱਤੇ ਜਾਏਗੀ? ਭਾਵ ਕਿਵੇਂ ਉਸਦਾ ਨੇੜੇ ਜਾ ਕੋਲ ਜਾਏਗੀ? ਸੈਂਸ ਕਿਵੇਂ ਉਸਦਾ ਮਲਾਪ ਪ੍ਰਾਪਤ ਕਰੇਗੀ? ਨਹੀਂ ਕਰ ਸਕਦੀ। ਸੱਚੇ ਪਾਤਸ਼ਾਹ ਜੇ ਮੇਰਾ ਤਨ ਦੇ ਉੱਤੇ ਮਾਇਆ ਦੀ ਪਾ ਲੋਭ ਦੇ ਰੰਗ ਵਾਲੀ ਮੇਰੀ ਜ਼ਿੰਦਗੀ, ਮੇਰਾ ਤਨ, ਮੈਂ ਉਸਨੂੰ ਪ੍ਰਵਾਨ ਨਹੀਂ, ਤੇ ਫਿਰ ਮੈਨੂੰ ਵੱਲ ਦੱਸੋ ਬਈ ਮੈਂ ਕਿਵੇਂ ਦਾ ਆਪਣੇ ਤਨ ਦੇ ਉੱਤੇ ਰੰਗ ਚਾੜਾਂ, ਜ਼ਿੰਦਗੀ ਕਿਸ ਤਰ੍ਹਾਂ ਦੀ ਜੀਵਨ ਜਾਚ ਬਣਾਵਾਂ। ਤਾਂ ਹਜ਼ੂਰ ਕਹਿਣ ਲੱਗੇ ਕਾਇਆ ਰੰਗਣ ਜੇਤੀ ਹੈ ਪਿਆਰੇ।

साहिब ऐसा रंग नांडी रंगण दो बार आया गंगे नाल एक थां नाणे नूं शियारी नाल दूजी थां ते नाणा मुकता है जिथे नाणे नूं शियारी नाल रंगण आया है उहदे अर्थ ने जिहड़ा रंगरेज हुंदा है जिहड़ा नीलारी हुंदा है ਉਹ ਗੁਰਮੁਖੋ ਉਹਦੇ ਕੋਲ ਜਿਹੜੀ ਬਰਤਨ ਹੁੰਦਾ ਹੈ ਪੁਰਾਣੇ ਜ਼ਮਾਨੇ 'ਚ ਮੱਟੀ ਹੁੰਦੀ ਸੀ ਅੱਜ ਕੱਲ੍ਹ ਉਹਨਾਂ ਨੇ ਆ ਨਾਮ ਰਾਜ ਜੀ ਇੱਕ ਧਾਤੂ ਹੈ ਸਾਡੇ ਗੁਰਦੁਆਰਿਆਂ 'ਚ ਵੀ ਉਹਦੇ ਬੜੇ ਬੜੇ ਵੱਡੇ ਪਤੀਲੇ ਨੇ ਉਹਦਾ ਟੱਬ ਬਣਾਇਆ ਹੁੰਦਾ ਟੱਬ TUB ਟੱਬ ਜਿਹਨੂੰ ਅੰਗਰੇਜ਼ੀ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਪਾਣੀ ਪਾ ਕੇ ਰੰਗ ਘੋਲਦਾ ਫਿਰ ਉਹਦੇ 'ਚ ਕੱਪੜੇ ਨੂੰ ਡੋਬਾ ਦਿੰਦਾ ਤੂੰ ਕੀ ਕਰ ਆਪਣੇ ਕਾਇਆਂ ਦਾ ਟੱਬ ਬਣਾ ਲੈ ਮੱਟੀ ਬਣਾ ਲੈ ਭਾਂਡਾ ਬਣਾ ਲੈ ਪਾਤਰ ਬਣਾ ਲੈ

ਲੰਘਾਣੀ ਹੋਵੇ ਨਾ ਉਹ ਕਹਿੰਦਾ ਜੀ 100 ਰੁਪਈਆ ਲਾਂਗਾ 200 ਰੁਪਈਆ ਲਾਂਗਾ ਦੁਪੱਟਾ ਰੰਗਾਣਾ। ਪੁੱਛੀਏ ਵੀ ਕਿੰਨਾ ਕੁ ਖਰਚਾ ਆਉਂਦਾ, ਉਹ ਕਹਿੰਦਾ ਚੁਟਕੀ ਰੰਗ ਲੱਗਦਾ ਚਵਾਨੀ ਦਾ ਖਰਚਾ ਕਿਹੜਾ ਹੁੰਦਾ, ਇੰਨੇ ਕਿਉਂ ਲੈਣਾ, ਉਹ ਕਹਿੰਦਾ ਇਹ ਮੇਰਾ ਸਕਿੱਲ ਹੈ, ਇਹ ਮੇਰਾ ਤਜਰਬਾ ਹੈ, ਮੇਰਾ ਸਾਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ, 100 ਰੁਪਈਆ ਲਾਂਗਾ, ਰੰਗਾਣਾ ਹੈ ਤੇ ਰੰਗਾ, ਨਹੀਂ ਤੇ ਚੁੱਕ ਆਪਣੀ ਪੱਗ ਤੇ ਅਗਲੇ ਨਿਲਾਰੀ ਕੋਲ ਚਲਾ ਜਾ। ਅਸੀਂ ਆਪ ਕਿਉਂ ਨਹੀਂ ਰੰਗਣਾ, ਸਾਡੇ ਕੱਪੜੇ ਤੇ ਸਾਡੇ ਤੋਂ ਡੱਬ ਪੈ ਜਾਣ, ਕਿਉਂਕਿ ਸਾਨੂੰ ਜਾਂਚ ਨਹੀਂ ਗੀ। ਇਸ ਲਈ ਜਿਵੇਂ ਨਿਲਾਰੀ ਐਕਸਪਰਟ ਹੁੰਦਾ ਕੱਪੜੇ ਰੰਗਣ ਦਾ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ, ਅਕਾਲ ਪੁਰਖ ਸਰੂਪ ਗੁਰੂ ਤਨਾਂ ਦੇ ਉੱਤੇ ਨਾਮ ਦੇ ਮਜੀਠ ਰੰਗ ਨੂੰ ਚਾੜਨ ਵਿੱਚ ਐਕਸਪਰਟ ਹੈ। ਉਹਦਾ ਤਰਲਾ ਕਰ ਲਈ ਵੀ ਮਹਾਰਾਜ ਮੇਰੇ ਤਨ ਦੇ ਉੱਤੇ ਵੀ ਨਾਮ ਦਾ ਰੰਗ ਚਾੜ ਦੇ, ਉਹ ਚਾੜ ਦੇਗਾ। ਫਿਰ ਤੂੰ ਆਖੇਗਾ ਐਸਾ ਰੰਗ ਨਾ ਡੀਠ, ਤੇ ਜੇ ਇਸ ਤਰ੍ਹਾਂ ਦਾ ਚੋਲਾ ਤੇਰਾ ਰੰਗਿਆ ਜਾਏ ਫਿਰ ਤੇ ਕਿਆ ਹੀ ਬਾਤ ਹੈ, ਨਾ ਰੰਗਿਆ ਜਾਏ ਨਾ, ਤੇ ਜਿਨ੍ਹਾਂ ਦੇ ਰੰਗੇ ਗਏ ਨੇ ਉਹਨਾਂ ਦੇ ਚਰਨਾਂ ਵਿੱਚ ਪਹੁੰਚ ਜਾਈ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਜਿਨ੍ਹਾਂ ਦੇ ਚੋਲੇ, ਜਿਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਨਾਮ ਰੰਗ ਵਿੱਚ ਰੰਗੀ ਗਈ ਹੈ, ਅਕਾਲ ਪੁਰਖ ਕੰਤ ਉਹਨਾਂ ਦੇ ਕੋਲ ਹੀ ਹੁੰਦਾ ਹੈ। ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਇਹ ਅਰਦਾਸ ਹੈ, ਹੇ ਵਾਹਿਗੁਰੂ ਉਹਨਾਂ ਦੇ ਚਰਨਾਂ ਦੀ ਧੂੜੀ ਮੈਨੂੰ ਬਖਸ਼ਿਸ਼ ਕਰ ਦੇ, ਫਿਰ ਜੇ ਕਿਤੇ ਤੇਰਾ ਚੋਲਾ ਰੰਗਿਆ ਜਾਏ ਹੰਕਾਰ ਨਹੀਂ ਕਰਨਾ, ਇਹੀ ਬੇਨਤੀ ਕਰਨੀ ਹੈ। ਆਪੇ ਸਾਜੇ ਆਪੇ ਰੰਗੇ, ਆਪ ਹੀ ਸਾਨੂੰ ਸਾਜਦਾ ਹੈ, ਤਨ ਰੂਪੀ ਚੋਲਾ ਦਿੰਦਾ ਹੈ, ਆਪ ਹੀ ਇਹਦੇ ਤੇ ਨਾਮ ਦਾ ਰੰਗ ਚਾੜਦਾ, ਆਪੇ ਨਦਰ ਕਰੇ ਆਪੇ ਹੀ ਕਿਰਪਾ ਦ੍ਰਿਸ਼ਟੀ ਕਰਦਾ। ਕਈ ਵਾਰ ਹੰਕਾਰ ਆ ਜਾਏ ਤੇ ਰੰਗੇ ਰੰਗਾਏ ਵੀ ਰਹਿ ਜਾਈਦਾ। ਇਹਨੂੰ ਹੀ ਸ਼ੇਖ ਫਰੀਦ ਸਾਹਿਬ ਕਹਿੰਦੇ ਨਾ ਵੀ ਨਾਤੀ ਧੋਤੀ ਸੰਭੀ ਸੁੱਤੀ ਹੋਏ ਨਚਿੰਦ, ਫਰੀਦਾ ਰਹੀ ਸੁ ਬੇੜੀ ਹਿੰਗ ਦੀ ਗਈ ਕਥੂਰੀ ਗੰਧ, ਤਿਆਰ ਹੋ ਗਈ ਪਤਨੀ ਪਤੀ ਦੀ ਉਡੀਕ ਵਿੱਚ, ਬੂਹੇ ਤੇ ਖਲੋ ਗਈ ਪਾਣੀ ਲੈ ਕੇ ਨਹੀਂ ਆਇਆ, ਹੋਰ ਵੇਟ ਕੀਤੀ, ਡੀਕ ਡੀਕ ਕੇ ਬੈੱਡ ਤੇ ਬਹਿ ਗਈ ਢੋ ਲਾ ਕੇ, ਤੇ ਬੈਠੀ ਬੈਠੀ ਦੀ ਅੱਖ ਲੱਗ ਗਈ, ਉਹ ਆਇਆ ਤੇ ਠੰਡਾ ਮਿੱਠਾ ਪ੍ਰਸ਼ਾਦਾ ਜਿਵੇਂ ਦਾ ਛੱਕ ਕੇ ਸੌਂ ਗਿਆ, ਉਹ ਵੀ ਉੱਥੇ ਰਾਤ ਭਰ ਸੁੱਤੀ ਰਹੀ। ਉਹ ਜਿਹੜਾ ਰਾਤ ਨੂੰ ਪਰਫਿਊਮ ਸੀ ਨਾ, ਪਰਫਿਊਮ ਇਤਰ ਖੁਸ਼ਬੂਆਂ ਆਉਂਦੀਆਂ ਹਨ, ਸਵੇਰੇ ਉਹਦੇ ਚੋਂ ਹਿੰਗ ਵਰਗੀ ਬਦਬੂ ਆ ਰਹੀ ਸੀ, ਕਿਉਂਕਿ ਸੁੱਤੀਆਂ ਤੇ ਤਾਈਆਂ ਲੁੱਟੀਆਂ, ਜਾਗਦੀਆਂ ਸ਼ੌ ਪਾਇਆ। ਇਸ ਤਰ੍ਹਾਂ ਕਈ ਵਾਰ ਨਹਾਤੇ ਧੋਤੇ ਵੀ ਰਹਿ ਜਾਈਦਾ। ਇਸ ਲਈ ਇਹ ਆਖੀਏ ਆਪੇ ਸਾਜੇ ਆਪੇ ਰੰਗੇ।

ਆ ਜਾਏ ਤੇ ਫਿਰ ਆਪ ਹੀ ਉਹ ਮਲਾਪ ਬਖਸ਼ਿਸ਼ ਕਰਦਾ ਹੈ, ਆਪ ਹੀ ਆਪਣੇ ਨਾਲ ਮਿਲਾ ਕੇ ਆਪਣੇ ਵਿੱਚ ਅਪੇਦ ਕਰ ਦਿੰਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਜੋ ਮੇਥੋਂ ਹੋਈਆਂ ਨੇ ਉਹਨਾਂ ਵਾਸਤੇ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫ ਸਾਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।

ਇਹ ਪੰਜ ਸ਼ਬਦ ਤਤਕਾਰ ਸੁਭਾਗ ਹੈ। ਘਰ ਸੁਭਾਗ ਹੈ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਕੋਆ ਤਿਤ ਕਰ ਆਨੰਦ ਬਾਜੇ ਨਾ ਸੁਣੋ ਵਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਿਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮੱਤ ਉੱਚੀ, ਮੱਤ ਪਾਤੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ।

ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇ ਵਾਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾ ਬਾਣੀ ਬਹੁਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰੈਨ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਲਾਵ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ, ਨਾਲ ਹੀ ਹੁਣ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਵੇਗੀ, ਕਿਉਂਕਿ ਕਾਰਪੇਟ ਦਾ ਕੰਮ ਚੱਲ ਰਿਹਾ ਹੈ। ਸ਼ਾਮਾਂ ਨੂੰ ਫਿਰ ਇਸੇ ਤਰ੍ਹਾਂ ਦੀਵਾਨ ਸਜਣਗੇ ਜੀ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

selecta. Nah, kalau

No, si ayer también no le digo.

0: go take a look. My dream came true.
1: Okay.

ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ

ਸਰਲ ਤੇਰਾ ਸਭ ਕੁਛ ਜਾਣੇ ਹਸਮ ਕੀ ਰਹਿ ਜਿਸ ਪਾਵੇ ਤਿਸ ਲੈ ਲੜ ਲਾਏ ਥਾਂ ਤਨੰਤਰ ਹਸਮਾਏ।

ਆਵੈ ਸੋ ਪੰਡ ਫਿਰ ਜੋ ਨ ਆਵੈ ਵੇਦ ਪ੍ਰਾਂਤ ਸਿਮਰਤ ਬੂਜੈ ਮੂਲ ਸੁਖਮੈ ਜਾਣੈ ਅਸਤੋਲ ਚੋਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡ ਕੋ ਸਦਾ ਦੇਸ

ਸਵਾਮੀ ਗੁਰਪ੍ਰਸਾਦ ਕਿੰਨੇ ਵਿਖਿਆ ਨੀ ਸੱਚ ਸੱਚ ਸੱਚ ਸਭ ਕੀ ਇੰਨਾ ਕੋਟ ਮਦੇ ਕਿੰਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਆ ਪਾਰਿਆ ਨੂੰ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਨ ਵਖਿਆਣੀ

ਬ੍ਰਹਸਪਤੀ ਸੰਤਕਾ ਦੁੱਖ ਨਾਰ ਦਾ ਘਟਾਏ ਸੰਤਕਾ ਦੁੱਖ ਜਮਤੇ ਨਹੀਂ ਸੁਟਾਏ ਸੰਤਕਾ ਦੁੱਖ ਸੁਖ ਸਭ ਜਾਏ ਸੰਤਕਾ ਦੁੱਖ ਨਰਕ ਮੈਂ ਪਾਏ ਸੰਤਕਾ ਦੁੱਖ ਮਤ ਹੋਏ ਮਲਿਨ ਸੰਤਕਾ ਦੁੱਖ ਸੁਭਾਤਹੀਨ ਸੰਤਕਾ ਹੱਥ ਕੋ ਰੱਖੇ ਨਾ ਕੋਏ ਸੰਤਕਾ ਦੁੱਖ ਥਾਨ ਪਸਤ ਹੋਏ ਸੰਤ ਕਿਰਪਾਲ ਕਿਰਪਾ ਦੇ ਕਰੇ ਨਾਨਕ ਸੰਸੰਗ ਨਿੰਦਕ ਪੀਤਾਰਾ ਸੰਤਕਾ ਦੁੱਖ ਤੇ ਮੁਗ ਪਵੈ ਸੰਤਨ ਕੇ ਦੁੱਖ ਕਾਗ ਜਿਉ ਲਵੈ ਸੰਤਨ ਕੇ ਦੁੱਖ ਸਰਬ ਜੋਨ ਪਾਏ ਸੰਤਕੇ ਦੁੱਖ ਤ੍ਰਿਗ ਜੋਨ ਕਿਰਮਾਏ ਸੰਤਨ ਕੇ ਦੁੱਖ ਤ੍ਰਿਸ਼ਨਾ ਮੈਂ ਜਲੈ ਸੰਤਕੇ ਦੁੱਖ ਸਭ ਕੋ ਛਲਾਏ ਸੰਤਕੇ ਦੁੱਖ ਤੇ ਸਭ ਜਾਏ ਸੰਤਕੇ ਦੁੱਖ ਨਿਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨੇ ਸੰਤ ਪਾਵੇ ਥਾਉ ਪੀਗਤ ਪਾਹੇ ਸੰਤਕ ਨਿੰਦਕ ਮਾਤ ਤਾਏ ਸੰਤਕ ਨਿੰਦਕ ਖੰਡਕ ਨਾ ਪਾਏ ਸੰਤਕ ਨਿੰਦਕ ਮਾਤ ਆਰਾ ਸੰਤਕ ਨਿੰਦਕ ਪਰਮੇਸ਼ਵਰ ਮਾਰਾ ਸੰਤਕ ਨਿੰਦਕ ਰਾਜ ਤਹੀਨ ਸੰਤਕ ਨਿੰਦਕ ਦੁਖੀਆ ਅਰਦੀਨ ਸੰਤਕ ਨਿੰਦਕ ਸਰਵਰੋ ਸੰਤਕ ਨਿੰਦਕ ਸਦਾ ਬਿਜੋ ਸੰਤਕ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਪਾਵੇ ਤਾਂ ਉਸ ਕਾਪੀ ਹੋਏ ਮੁੱਖ ਸੰਤਕਾ ਦੁਖੀ ਸਦਾ ਪਵੇ ਸੰਤਕਾ ਦੁਖੀ ਕਿਸੇ ਕਾ ਨਹੀਂ ਮਿੱਥ ਸੰਤਕਾ ਦੁਖੀ ਕੋ ਡਣ ਲਾਗੈ ਸੰਤਕਾ ਦੁਖੀ ਕੋ ਸਭ ਤਿਆਗੈ ਸੰਤਕਾ ਦੁਖੀ ਮਹੰਕਾਰੀ ਸੰਤਕਾ ਦੁਖੀ ਸਦਾ ਭਿਕਾਰੀ ਸੰਤਕਾ ਦੁਖੀ ਜਨਮੈ ਬਰੈ ਸੰਤਕੇ ਦੁੱਖ ਨ ਸੁਖ ਤੇ ਡਰੈ ਸੰਤਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤਕਾ ਦੁਖੀ ਅਜ ਵੀ ਤੇ ਟੁੱਟੈ ਸੰਤਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤਕਾ ਦੁਖੀ ਕੋ ਧਿਆਨ ਪਰਮਾਈਐ ਸੰਤਕਾ ਦੁਖੀ ਉਲਝੜ ਪਾਈਐ ਸੰਤਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਹ ਬਿਨਾ ਮ੍ਰਿਤ ਕੀ ਲੋਥਾ ਸੰਤਕਾ ਦੁਖੀ ਕੇ ਜੜ ਕਿਤਨਾ ਹੈ ਆਪਣ ਵੀ ਜਪ ਹੀ ਖਾਏ ਸੰਤਕਾ ਦੁਖੀ ਕੋ ਬਨਾ ਰੱਖਣਹਾਰ ਨਾਨਕ ਸੰਤ ਪਾਵੇ ਤਾਂ ਲੈ ਉਬਾਰ ਸੰਤਕਾ ਦੁਖੀ ਨੂੰ ਬਿਲਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤਕਾ ਦੁਖੀ ਭੁੱਖਾ ਨਹੀਂ ਰਾਜਾ ਜਿਉ ਪਾਵੇ ਕਿਦਨ ਨਹੀਂ ਤਰਾਪਿਆ ਸੰਤਕਾ ਦੁਖੀ ਛੁੱਟਿਆ ਖੇਲਾ ਜਿਉ ਬੁਆੜ ਤਿਲ ਖੇਤ ਮਾਏ ਦੋਹੇਲਾ ਸੰਤਕਾ ਦੁਖੀ ਧਰਮ ਤੇ ਰਹਿ ਸੰਤਕਾ ਦੁਖੀ ਸਾ ਮਿਥਿਆ ਕੈਤ ਕਿਰਤਨ ਦੇਖਾ ਧੁਰੇ ਪੈ ਨਾਨਕ ਜੋਤ ਪਾਵੇ ਸੋਈ ਥੀਆ ਸੰਤਕਾ ਦੁਖੀ ਬਿਗੜੋ ਪੋ ਜਾਏ ਸੰਤਕਾ ਦੁਖੀ ਕੋ ਦਰਗਾਹ ਮਿਲੇ ਸੁਜਾਏ ਸੰਤਕਾ ਸੁਖੀ ਦੁਖੀ ਸੁਦਾ ਸਕਾਈਏ ਸੰਤਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤਕਾ ਦੁਖੀ ਕੀ ਭਜਨ ਹੈ ਆਸਾ ਸੰਤਕਾ ਦੁਖੀ ਉੜ ਚਲੇ ਨਿਰਾਸਾ ਸੰਤਕਾ ਦੁਖ ਨਾ ਦਿਸੈ ਕੋਏ ਜੈਸਾ ਪਾਵੈ ਤੈਸਾ ਕੋਈ ਹੋਏ

ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪਿਓ ਅਰਪ ਸਾਧ ਕੋ ਆਪਣਾ ਜੀਓ ਸਾਧ ਦੂਰ ਕਰੋ ਇਸਨਾ ਸਾਧੂ ਪ੍ਰਜਾਈਏ ਕੁਰਬਾਨ ਸਾਧ ਸਿਆਵੜ ਪਾਗੇ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨੇਕ ਬਗੰਤੇ ਸਾਧੂ ਰਾਖੇ ਅਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓੜ ਗਾਏ ਸੰਤਾ ਤਰਿਆ ਸਰਬ ਸੁਨਾ ਨੇ ਤੇ ਪਾਇਆ ਮਿਰਚ ਕੋ ਜਿਵਾਲਨ ਹਾਰ ਭੁੱਖੇ ਕੋ ਦੇਵਤਾ ਧਾਰ ਸੁਣ ਧਾਂਦਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੁਛ ਤਿਸਕਾਉ ਕਰਨੇ ਜੋ ਤਿਸ ਬਿੰਦੂ ਸੁਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੇ ਸਭ ਤੋਂ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਜੀਆ ਨਾਨੇ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪਰਤੀ ਤੇ ਜਨਿਆ ਵੈ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੈ ਲੋਏ ਜਾਂ ਕੈ ਹਿਰਦੈ ਕੋ ਹੋਏ ਸਤਕਰਨ ਸਹਿਤਾ ਖੀਰੈ ਸਤ ਹਿਰਦੇ ਸਤ ਮੁਖੈ ਸਤ ਹਿਰਦ ਸਚ ਆਕਾਰ ਸਚ ਵਰਤੇ ਸਚ ਆਪਸਾਰ ਪਾਰ ਬ੍ਰਹਮ ਜਨ

ਸੁਣਨਾ ਜੋ ਜੋ ਕਿਰਪਾਇਆ ਸੋਈ ਹੋਗ। ਹਰਨ ਪਰੰਜਾ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸੱਜਾ ਕਹਿ ਸਰਵ ਸੋ ਸੁਨੇ ਕਰਤਾ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਾਪ ਮੈਂ ਤਿਸਰ ਗਏ ਸੁਮੇ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤੁਸਰ ਕੱਕ ਨੇ ਅੰਤ ਨ ਪਾਇਆ ਜਾਂ ਕੇ ਲੀਲਾ ਕੀਮਤ ਨਾਹਿਆ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਜ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤਿਆਵੈ ਸਿਰ ਤੋ ਗੁਣ ਮੈਂ ਜਾਂ ਕੋ ਪਰਮਾਏ ਜਨਮ ਰੇ ਫਿਰੀ ਆਵੇ ਜਾਏ ਉਥਨੀ ਤਿਸਕੇ ਅਸਥਾਨ ਜੈਸਾ ਜਨਾਵੇ ਨੰਦ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਭੇਕ ਰੈ ਕ ਰੰਗ ਨਾਨਾ ਵਿਦਕਿਨੋ ਬਿਸਤਾਰ ਪ੍ਰਭ ਨਾ ਸੀ ਏ ਕੰਕਾਰ ਨਾਨਾ ਚਲਦ ਕਰੇ ਕਿਨ ਮਾਏ

ਭਵਨ ਨਾਮ ਕੇ ਸੰਗ ਦੁਰੇ ਸੁਣ ਸਰਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਂ ਕਾ ਸਤ ਸਥਾਨ ਪੁਰਸ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਜਾਂ ਕੀ ਬਾਣੀ ਸਤ ਪੁਰਸਾ ਮੈਂ ਸੁਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤ ਪਤ ਸਤ ਕਰਨੇ ਨਿਰਮਲ ਨਿਰਮਲੀ ਜਿਸੈ ਬਜਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੁ ਉਪਦੇਸੋ ਸਤ ਜਨ ਜਾ ਕਰਦੈ ਪ੍ਰਵੇਸੋ ਸਤ ਨਿਤ ਬੁਝੈ ਜੈ ਕੋਏ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰ ਸੁਕਰਨੇ ਹਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨ ਜੋਤ ਪਾਵੇ ਸੋ ਵਰਤੀਆ ਵਿਸੁਨ ਬਿਸੁਨ ਪੈ

ਕੈ ਗੁਣਕਾਰੇ ਸਭ ਸਤਿ ਸਤਿ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰਬ ਹਿਰਦੈ ਜਨਮਾਨਿਆ ਕਰਨ ਕਰਾਵਾਂ ਤਿਰਮੋਲ ਪਛਾਣਿਆ ਜਾ ਕੈ ਹਿਰਦੈ ਵਿਸਵਾ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਜਤ ਸਮਾਏ ਸਮਾਨਾ ਬਸ ਸਮਾਏ ਲੇ ਬਸ ਗਡਾਏ ਤਾਂ ਕੋ ਪਿੰਨ ਨਾ ਕਹਿ ਨਾ ਜਾਈ ਬੂਜੇ ਬੂਜਨ ਹਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੈ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੈ ਸੇਵਕ ਕੇ ਨਿਰਮਲ ਰੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪਰ ਪਾਰਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੇ ਸਿਰ ਪਰ ਰਾਖੈ ਆਪਣੇ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੇ ਆਪਤ ਰਾਖੈ ਤਾਂ ਕਿ ਕੋ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇਹ ਪ੍ਰਗਟਾਇਆ ਨਿੱਕੀ ਕਿਰੇ ਮੈਂ ਕਦ ਰਾਖੈ ਬਸਮ ਕਰੈ ਲਸਕੁਰ ਕੋਟ ਲਾਖੈ ਜਿਸ ਕਾ ਸਾਸਨਾ ਕੱਢ ਤਾਪ ਤਾਂ ਕੋ ਰਾਖ ਦੇ ਕਰ ਹਾਥ ਮਾਨ ਜਤਨ ਕਰਤ ਬੋ ਭਾਤ ਕੇ ਕਰਤਵ ਬਿਰਥੇ ਜਾਤ ਮਾਰਨ ਰਾਖੇ ਵਨ ਕੋਏ ਸਰਵ ਜਿਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿੰਡਾਣੀ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿੰਡਾਣੀ ਬਾਰੰਬਾਰ ਬਾਰ ਪ੍ਰਭ ਜਪ ਪੀ ਪੀ ਅੰਮ੍ਰਿਤ ਹੋ ਮਨ ਤੰਤਰ ਪੀਏ ਨਾਮ ਰਤਨ ਜਨ ਗੁਰੂ ਪਾਇਆ ਤਿਸਕੇ ਚਵਲ ਨਾ ਹਿੰਦ ਥਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੈ ਮੰਤਨ ਨਾਮ ਹੈ ਨਾਮ ਸਮਾਨ ਹੈ ਉਠਤ ਬੈਠਤ ਸੋ

ਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾ ਸਮੇਤ ਬਸਾਰ ਚਰਨ ਕਮਰ ਦਮਾਇ ਧਾਰ ਸਹ ਕਰਨ ਕਾਰਨ ਸੋ ਪਰ ਸਮਰ ਹੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹੋ ਧਨ ਸੰਚੋ ਭਗਵਾਨ ਸੰਜਨਾ ਕਰ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਡ ਉੱਠਦਾ ਵੈ ਸੋ ਤਨ ਹਰ ਸੇਵਾ ਤੇ ਪਾਪ ਹੈ ਜਿਸ ਸੁਖ ਨਿਤ ਬਾਛਾ ਮੇਤ ਸੋ ਸੁਖ ਸਾਧੂ ਸੰਗ ਪਰੇ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਧਰ ਕੀ ਸਰਣੀ ਅਨੇਕ ਪਾਵੇ ਰੋਗ ਨ ਜਾਏ ਰੋਗ ਮਟ ਹਰ ਔਖਦ ਲਾਏ ਸਰਵ ਧਨ ਮੇਰੇ ਨਾਮ ਧਨ ਜਪ ਨਾਨਕ ਦਰ ਗਏ ਪਰਵਾਨ ਮਨ ਪ੍ਰਬੋਧ ਵਰ ਕੇ ਨਾਇਨ ਦਦ ਤਿਆਬ ਤਿਆ ਬੈਠਾਏ ਤਾਂ ਕੋ ਬਿਗਨ ਲਾਗੇ ਕੋਏ ਜਾਂ ਕਿਰ ਦਬ ਸੇਕ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸੁਦਾਸ ਪਾਉ ਪੋ ਬਿਨ ਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕੋ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾਗਨ ਮਿਟੇ ਪ੍ਰਭ ਸੇਵਾ ਤਿਆਗ ਸਰਨ ਗੁਰਦੇਵੇ ਰਥਨ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਆਧਾਰ ਅਨਕ ਭਾਵਨਾ ਛੁੱਟ ਨਾਰੇ ਸਿਮਰਤ ਸਾਤ ਭੇਦ ਵਿਚਾਰੇ ਹਰ ਕੇ ਭਗ ਕਰੋ ਮਨ ਲਾਏ ਮਨ ਬਚਨ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲਵਟਾਵੇ ਮੂਰਖ ਮਨਾ ਸੋ ਤੁਮੇਦ ਕੋਟਾਂ ਬਾਰ ਬਿੰਤਾ ਇੰਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗਮਾਇਆ ਬੇਚਾਰ ਇੰਤੇ ਕਹੋ ਕਮਨ ਛੁਟਕਾਰ ਅਸਸਤੀ ਰਸ ਸਵਾਰੀ ਝੂਠਾ ਡਮ ਝੂਠ ਬਸਾਰੀ ਜਿਨ ਦੇ ਤਿਸ ਬੁਝੇ ਨਾ ਬੇਗਾਨਾ ਨਾ ਵਿਚਾਰ ਨਾਨੇ ਪਛਾਣਾ ਗੁਰ ਕੀ ਮਤੂ ਲੈ ਆਨੇ ਭਗਤ ਬਿਨਾ ਬੋ ਡੂਬੇ ਛਾਨੇ ਹਰ ਕੀ ਭਗਤ ਕਰੋ ਮਨ ਮੇਰ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਖਿਲ ਭਗਤ ਜਾਹੇ ਆਪ ਜਪੋ ਅਵਰਾ ਨਾਮ ਜਪਾਓ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੋ ਸਤਰ ਕੋ ਨਾਮ ਸਹਿ ਸਵਾਇ ਨਾਨਕ ਗੁਣ ਗਾਓ ਗੁਣ ਗਾਵ ਤਰਿਓ ਤ੍ਰਿਸ ਮੈਲ ਬਿਨ ਜਾਏ ਹੋ ਮੈਂ ਬਿਖ ਫੈਲ ਹੋਏ ਚੰਦ ਬਸੇ ਸੁਖਨਾਲ ਸਾਸ ਗਰਾ ਸਰਨਾਮ ਸਮਾਲ ਛਾੜ ਸਿਆਣਮ ਸਗਲੀ ਮਨਾ ਸਾਹ ਸਿੰਘ ਪਾਵੈ ਸੱਚ ਧਨ ਹਰ ਪੁੰਜੇ ਸੰਚ ਕਰੋ ਵਿਵਹਾਰਿਆ ਸੁਧਰ ਗਿਆ ਜੈ ਕਾ ਸਰਵ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮੈਂ ਸਗਲੇ ਏਕੋ ਜਾਪੇ ਕੋ ਸਲਾਇਕ ਸਿਮਰ ਏਕੋ ਮਨ ਆ ਹੈ ਏਕ ਕੇ ਗੁਣ ਗਾਓ ਅਨੰਤ ਮਥਨ ਜਾਪੇ ਕੋ ਭਗਵੰਤ ਏਕੋ ਏਕੇ ਕਰ ਆਪੂਰਨ ਪੂਰ ਰਹਿਓ ਪ੍ਰਭ ਆਪ ਅਨਕ ਵਿਚਾਰ ਇਕ ਤੈ ਪੈ ਇਕ ਰਾਤ ਪ੍ਰਾਛਤ ਗਏ ਮੰਤਰ ਅੰਤਰ ਇਕ ਪ੍ਰਭ ਰਾਤਾ ਗੁਰ ਪ੍ਰਥਾ ਨਾਨਕ ਅਗ ਜਾਤਾ ਸਰੋਗ ਫੇਰਤ ਫਿਰਤ

ਕਾਰੇ ਕਥਨੰਦ ਚੇਤਾ ਪਾਪਨ ਦਵ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਬਰੋਕ ਸੰਕ ਮਾਤ ਜਬ ਇਸਕਾ ਪਰਨ ਚੈਨ ਜਾਪਤ ਤਬ ਹਰਖ ਸੋਗ ਕਹੁ ਕਿਸੈ ਵਿਆਪਤ ਜਬ ਆਪਣੇ ਆਪ ਅਪਾਰ ਬ੍ਰਹਮ ਤਬ ਮੋਹ ਕਾਂ ਕਿਸ ਹੋਵਤ ਭਰਮ ਆਪਨ ਕੇ ਲਾਵਰ ਤੇਜਾ ਨਾਨ ਕਰਨਿਆ ਨ ਦੂਜਾ ਜਬ ਹੋਰ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੁ ਕਿਸ ਕਹੁ ਗਨੀ ਜਾਵੇ ਕਰ ਗਮ ਅਪਾਰ ਤਬ ਨਿਰਗ ਸੁਰ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇਵ ਸਕਤ ਕਹੁ ਕਿਤ ਠਾਇ ਜਬ ਆਪ ਆਪਣੇ ਜੋਤਰ ਤਬ ਕਮੰਡ ਡਰ ਕਮਨ ਕਤ ਡਰੈ ਆਪਣੇ ਚਲ ਤਬ ਕਰਨੇ ਹਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸ਼ੀ ਸੁਖੇ ਆਪਣੇ ਆਸਨ ਤਹ ਜਨ ਮਨ ਕਹੁ ਕਾ ਅਭਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੁ ਕਿਸ ਹੋਏ ਜਬ ਅਭਿਕਤ ਗੋਚਰ ਪ੍ਰਭ ਏਖਾ ਤਬ ਚੇਤਰ ਗੋਬਿੰਦ ਕਿਸ ਪੁੱਛ ਲੇਖਾ ਜਬ ਨਾ ਨਿਰੰਜਨ ਗੋਚਰ ਗਾ ਦੇ ਤਬ ਕੌਣ ਛੁਟੇ ਕੁਨ ਬੰਧਨ ਬਾਧੇ ਆਪਣ ਆਪ ਆਪਿਆ ਚਰਦਾ ਨਾਨਕ ਆਪਣ ਰੂਪ ਆਪਿਓ ਪਰਦਾ ਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਤਾ